ਪ੍ਰਭੂ ਦੇ ਦੁਆਰ ਦੀ ਕਥਾ, ਪ੍ਰਭ ਦੇ ਦਰ ਦੀ ਬਾਤ ਬੜੀ ਮਿੱਠੀ ਹੈ। ਤੇ ਕਿਸੇ ਕਿਸੇ ਨੇ ਇਹ ਅੱਖਾਂ ਨਾਲ ਵੇਖੀ ਹੈ ਪ੍ਰਭੂ ਦੇ ਦਰ ਦਾ, ਪ੍ਰਭੂ ਦੇ ਘਰ ਦਾ ਦਰਸ਼ਨ ਕਿਸੇ ਕਿਸੇ ਨੇ ਅੱਖਾਂ ਨਾਲ ਕੀਤਾ। ਇਹ ਮਤਾ ਸਾਨੂੰ ਭਰਮ ਰਾਜਾ ਵੀ ਅਸੀਂ ਰੋਜ਼ਾਨਾ ਦਰਸ਼ਨ ਕਰਦੇ ਹਾਂ ਰੱਬ ਦੇ ਦਰ ਦੇ, ਅੰਦਰੂਨੀ ਤੌਰ ਤੇ ਰੱਬ ਦੇ ਦਰਸ਼ਨ ਨਹੀਂ ਹੋਏ। ਸਤਿਗੁਰੂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ ਵੀ ਜਦੋਂ ਉਸ ਦੇ ਦਰ ਦੇ ਦਰਸ਼ਨ ਹੋ ਗਏ ਨਾ, ਤੇ ਜਿਹੜੇ ਮਹਿਲਾਂ ਦੀ ਪ੍ਰਾਪਤੀ ਕਰਨ ਵਾਸਤੇ ਅਸੀਂ ਭੱਜੇ ਫਿਰਨੇ ਨਾ, ਸਾਰੀ ਉਮਰ ਪ੍ਰਾਪਤ ਨਹੀਂ ਹੋ ਸਕੇ, ਉਹ ਮਹਿਲ ਪ੍ਰਾਪਤ ਹੋ ਜਾਣਗੇ। ਉਹ ਬੜੇ ਉੱਚੇ ਨੇ ਤੇ ਉਹ ਪ੍ਰਭੂ ਦੇ ਦਰ ਦੇ ਵਿੱਚੋਂ ਪ੍ਰਾਪਤ ਹੁੰਦੇ ਨੇ। ਜਦੋਂ ਪ੍ਰਭ ਦੇ ਦਰ ਦਾ ਦਰਸ਼ਨ ਮਿਲ ਜਾਂਦਾ ਨਾ, ਉਦੋਂ ਫਿਰ ਸੁੱਖਾਂ ਦੇ ਮਹਿਲ ਉਸਰਨੇ ਸ਼ੁਰੂ ਹੋ ਜਾਂਦੇ। ਸੁਖ ਮਹਿਲ ਜਾਂ ਕੇ ਊਚ ਦੁਆਰੇ, ਤੇ ਉੱਥੇ ਵਸਦੇ ਪਤਾ ਕੌਣ ਨੇ? ਸੰਸਾਰੀ ਜੀਵ ਨਹੀਂ ਵਸਦੇ, ਮਾਤ ਪਿਤਾ ਭੈਣ ਭਾਈ ਸੱਜਣ ਮਿੱਤਰ ਕੋਈ ਨਹੀਂ ਵਸਦਾ ਉੱਥੇ। ਉੱਥੇ ਵਸਦੇ ਨੇ ਤਾਮਾ ਵਾਸਾ ਭਗਤ ਪਿਆਰੇ, ਉੱਥੇ ਭਗਤਾਂ ਦਾ ਵਾਸਾ ਹੈ। ਉਹ ਸੁੱਖਾਂ ਦੇ ਮਹਿਲ ਦੇ ਅੰਦਰ ਭਗਤਾਂ ਦਾ ਵਾਸਾ ਹੁੰਦਾ, ਭਗਤ ਉਸ ਦੇ ਦਰ ਦੇ ਸੰਤਰੀ ਨੇ ਖੜੇ ਹੋਏ ਨੇ। ਉੱਥੇ ਫਿਰ ਹਮੇਸ਼ਾ ਗੀਤ ਨਾਦ ਖੜਕਦੇ ਰਹਿੰਦੇ ਨੇ, ਅਖਾੜੇ ਹੁੰਦੇ ਰਹਿੰਦੇ ਨੇ। ਰੱਬ ਦੇ ਦਰ ਦੇ ਜਿੰਨੇ ਜਿੰਨੇ ਗਨ ਗੰਧਰਵ ਕਿੰਨਰ ਪਿਸਾਚ ਨੇ ਨਾ, ਐਸਾ

0: ਕਰਦੇ ਹੋ ਹਜੇ ਅਸੀਂ ਮਾਂ ਰਾਜੂ ਬਾਬਾ ਇਹ ਪੜ੍ਹੇ ਸਨ ਮੈਂ ਪੁੱਛਿਆ ਕਹਿ ਲੱਗੇ ਬੜੀ ਲੰਬੀ ਕਥਾ ਮਾਂ ਤੈਨੂੰ ਆਉਂਦੀ ਹੈ
1: ਸੁਣ ਹਰਨਾਕਸ਼ ਨਾਂ ਦਾ ਇੱਕ ਬੜਾ ਸ਼ਕਤੀਸ਼ਾਲੀ ਰਾਜਾ ਸੀ ਉਹਨੇ ਭਗਵਾਨ ਦੀ ਭਗਤੀ ਕਰਕੇ ਇੱਕ ਵਰਦਾਨ ਲਿਆ ਕਿ ਨਾ ਉਹ ਦਿਨੇ ਮਰੇਗਾ ਨਾ ਰਾਤੀ ਮਰੇਗਾ ਨਾ ਅੰਦਰ ਮਰੇਗਾ ਨਾ ਬਾਹਰ ਮਰੇਗਾ ਨਾ ਮਨੁੱਖ ਕੋਲੋਂ ਨਾ ਕਿਸੇ ਜਾਨਵਰ ਕੋਲੋਂ ਭਗਵਾਨ ਦਾ ਵਰਦਾਨ ਲੈ ਕੇ ਉਹ ਆਪ ਹੀ ਭਗਵਾਨ ਬਣ ਬੈਠਾ ਉਸ ਰਾਜੇ ਦਾ ਇੱਕ ਪੁੱਤਰ ਸੀ ਪ੍ਰਹਲਾਦ ਪ੍ਰਹਲਾਦ ਨੇ ਆਪਣੇ ਪਿਤਾ ਨੂੰ ਭਗਵਾਨ ਮੰਨਣ ਤੋਂ ਇਨਕਾਰ ਕਰ ਦਿੱਤਾ ਕ੍ਰੋਧ ਵਿਚ ਆ ਕੇ ਪਿਤਾ ਨੇ ਪੁੱਤਰ ਨੂੰ ਤਪ ਤੇ ਥੰਮ ਨਾਲ ਜੱਫੀ ਪਾਉਣ ਦਾ ਹੁਕਮ ਦਿੱਤਾ ਤੇ ਪ੍ਰਹਲਾਦ ਦੇ ਦਿਲ ਵਿਚੋਂ ਆਵਾਜ਼ ਆਈ ਪਾ ਲੈ ਤਪ ਤੇ ਥੰਮਾਂ ਨੂੰ ਜੱਫੀਆਂ ਆਪੇ ਤੈਨੂੰ ਰਣਮ ਰੱਖ ਲਓ ਪ੍ਰਹਲਾਦ ਨੇ ਥੰਮ ਨਾਲ ਜੱਫੀ ਪਾ ਲਈ ਪਰ ਉਹਦਾ ਵਾਲ ਵੀ ਵਿੰਗਰ ਨਾ ਹੋਇਆ ਗੁੱਸੇ ਵਿਚ ਆ ਕੇ ਰਾਜਾ ਨੇ ਤਲਵਾਰ ਕੱਢ ਲਈ ਤੇ ਥੰਮ ਪਾਟ ਗਿਆ
0: ਮੈਂ ਵੀ ਪ੍ਰਹਲਾਦ ਬਣਾਂਗੀ ਮਾਂ ਭਗਵਾਨ ਦਾ ਜਾਪ ਕਰਾਂਗੀ
2: ਮੇਰੀ ਮਹਿਲਾ ਵਿਚ ਮੇਰੀ ਔਲਾਦ ਨੂੰ ਪੁੱਠੇ ਪਾਠ ਪੜਾਏ ਜਾ ਰਹੇ ਅੱਜ ਤੋਂ ਬਾਅਦ ਫਿਰ ਕਦੀ ਐਸੀ ਗੱਲ ਕੀਤੀ ਤਾਂ ਮੈਂ ਐਸੀ ਸਲਾਹ ਦਿਆਂਗਾ ਕਿ ਲੋਕ ਹਰਨਾਕਸ਼ ਨੂੰ ਵੀ ਭੁੱਲ ਜਾਣਗੇ

0: ਰਾਮ ਦੇ ਨਾਮ ਤੇ ਕੁਝ ਦਾਨ ਦੇ ਦੇ, ਕੁਝ ਖਾਣ ਨੂੰ ਦੇ ਬਾਬਾ।
1: ਦਾਨ ਦੇਣ ਜੋਗਾ ਤੇ ਭਾਈ ਮੇਰੇ ਕੋਲ ਕੁਝ ਵੀ ਨਹੀਂ। ਹਾਂ, ਖਾਣ ਲਈ ਦੋ ਰੋਟੀਆਂ ਨੇ, ਇੱਕ ਤੂੰ ਲੈ ਲੈ।
2: ਤੁਸੀਂ ਬਿਸ਼ਨ ਪਤਾ ਕਰ ਰਹੇ ਸੀ ਨਾ?
1: ਬਿਸ਼ਨ ਪਤਾ? ਉਹ ਬੋਲਿਆ, ਉਹ ਤੇ ਗੁਰੂ ਅਮਰਦਾਸ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਗੁਰੂ ਨਾਨਕ ਦੇਵ ਦੀ ਪਵਿੱਤਰ ਬਾਣੀ ਸੀ।
0: ਬੜੀ ਮਿੱਠੀ ਸੀ ਉਹ ਬਾਣੀ, ਪਰ ਮੁੜ ਕੇ ਨਾ ਪੜਨਾ, ਨਹੀਂ ਤਾਂ ਕਾਲ ਕੋਠੜੀ ਚ ਡੱਕੇ ਜਾਓਗੇ।
1: ਕਾਲ ਕੋਠੜੀ? ਜਿਸ ਦੇ ਦਿਲ ਵਿਚ ਪਰਮਾਤਮਾ ਦੇ ਨਾਂ ਦੀ ਲੋਹ ਹੋਵੇ ਉਸ ਲਈ ਕਾਲ ਕੋਠੜੀ ਵੀ ਸਵਰਗ ਹੁੰਦੀ ਹੈ। ਭੋਲੇ ਜੀਆ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋ, ਨਾਨਕ ਹੁਕਮੇ ਜੈ ਬੁਝੇ।

ਹੁੰਦਾ ਹੈ, ਹਰੇਕ ਦੁੱਖ ਦੂਰ ਹੋ ਜਾਂਦਾ ਹੈ ਔਰ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੀ ਚਾਹੀਦੀ ਹੈ। ਸਾਹਿਬ ਫਰਮਾਉਂਦੇ ਹਨ ਕਿ ਐਸੇ ਗੁਰੂ ਦੀ ਉਸਤਤ ਕੀਤਿਆਂ ਹਰੀ ਦਾ ਰਸ

समाधि लगा के बैठी। अमृत वेला है, सारी कुदरत विस्माद

ਦੇ ਅੰਦਰ ਸ਼ੋ ਸਾਗਰ ਦੇ ਮਿਲਣ ਦਾ ਤਰਲ ਹੈ। ਕਿਉਂਕਿ ਪਾਣੀ ਸ਼ੋ ਸਾਗਰ ਤੋਂ ਹੀ ਵਿਛੜਿਆ। ਹੁਕਮ ਵਿੱਚ ਬੱਦਲਾਂ ਦਾ ਰੂਪ ਧਾਰ ਕੇ ਵਧਿਆ, ਫਿਰ ਠਹਿਰਿਆ ਨਹੀਂ। ਇਹਦੇ ਅੰਦਰ ਤੜਪ ਹੈ, ਪੱਥਰਾਂ ਦੀਆਂ ਚੋਟਾਂ ਸਹਾਰ, ਜੰਗਲਾਂ ਵਿੱਚੋਂ ਲੰਘਦਾ, ਖਲਾਂ ਨੂੰ ਚੀਰਦਾ, ਭੱਜਿਆ ਜਾਂਦਾ। ਇਹਦਾ ਨਿਸ਼ਾਨਾ ਸ਼ੋ ਸਾਗਰ। ਕਿਸੇ ਤਰ੍ਹਾਂ ਪਿਆਰ ਵਾਲੀਆਂ ਰੂਹਾਂ ਪਿਆਰੇ ਦੇ ਰਸਤੇ ਤੇ ਤੁਰਦੀਆਂ ਹੀ ਰਹਿੰਦੀਆਂ। ਜਿਹੜਾ ਤੁਰਿਆ ਹੀ ਨਹੀਂ ਹੈ ਉਹ ਪਹੁੰਚੇਗਾ। ਤੁਰਨ ਵਾਲੇ ਨੂੰ ਆਸ ਕਦੇ ਨਾ ਕਦੇ ਤਾਂ ਪਹੁੰਚ। ਇਸ ਜਨਮ ਨਹੀਂ ਤੋ ਅਗਲੇ ਜਨਮ ਹੀ ਸਹੀ, ਪਰ ਆਸ ਤੋਂ ਮਨ ਵਿੱਚ ਦਰਸ਼ਨਾਂ ਦੀ ਪਿਆਸ ਤੋਂ ਪਿਆਸ ਬੁੱਝ ਜਾਏ। ਮੁਬਾਰਕ ਹੈ ਜੇ ਅੰਦਰ ਪਿਆਸ ਲੱਗੀ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਸ ਪਿਆਰ ਵਾਲੀ ਰੂਹ ਤੋਂ ਵੀ ਕੁਰਬਾਨ ਜਾਂਦੇ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜੁੜਿਆ ਹੈ ਮਾਲਕ ਦੀ ਆਰਾਧਨਾ। ਸੂਰਜ ਨੇ ਅੱਖ ਖੋਲੀ, ਹੁਣ ਨਦੀ ਦੇ ਕੰਢੇ ਕੰਢੇ ਤੁਰਿਆ ਜਾਂਦੇ। ਚਾਦਰ ਦੀ ਬੁੱਕ ਨੂੰ ਮਾਰੀ, ਸਾਈਂ ਦੇ ਸਿਮਰਨ ਤੇ ਬਾਣੀ ਦੀਆਂ ਤੁਕਾਂ ਫੜਦਾ। ਅਚਾਨਕ ਹੀ ਸਾਹਮਣੇ ਤੱਕਿਆ, ਕੋਈ ਇਨਸਾਨ ਦੂਰੋਂ ਭੱਜ ਕੇ ਆਉਂਦਾ ਪਰ ਨਦੀ ਦੇ ਕਿਨਾਰੇ ਤੇ ਆ ਕੇ ਖੜੋ ਜਾ। ਇੱਕ ਵਾਰੀ ਦੂਜੀ ਵਾਰੀ ਵੀ ਭੱਜ ਕੇ ਆਇਆ, ਤੀਜੀ ਵਾਰੀ ਜਿਸ ਵੇਲੇ ਭੱਜ ਕੇ ਆਇਆ ਇਹ ਕੁਛ ਕਰਨਾ ਚਾਹੁੰਦਾ ਸੀ। ਇਹ ਸੋਹਣੇ ਹੱਥ ਨੇ ਇਸ ਦੀ ਬਾਂਹ ਫੜੀ ਤੇ ਪਿਆਰ ਨਾਲ ਪੁੱਛਿਆ, ਕਿਉਂ ਬਈ ਕੀ ਕਰਨ ਲੱਗਾ ਹੈ? ਕੋਈ ਸੁੰਦਰ ਮੂਰਤੀ ਹੈ ਜਿਸ ਦੇ ਚਿਹਰੇ ਤੇ ਬੜਾ ਨੂਰ ਹੈ, ਅੱਖਾਂ ਵਿੱਚ ਮਸਤੀ, ਕਿਉਂਕਿ ਅੰਮ੍ਰਿਤ ਵੇਲੇ ਜਾਗਣ ਵਾਲਾ ਗੁਰੂ ਦੀ ਬਾਣੀ ਪੜਨ ਵਾਲਾ ਗੁਰਸਿੱਖ ਜਿਹੜਾ ਹੈ ਉਸਦੇ ਚਿਹਰੇ ਤੇ ਕੋਈ ਅਦਮੀ ਖੇੜਾ। ਅਯਾਸ਼ ਇਨਸਾਨ ਪਾਪ ਕਰਨ ਵਾਲਾ ਉਹਦੇ ਚਿਹਰੇ ਤੇ ਕਦੇ ਵੀ ਇਹ ਵਸਤੂ ਨਹੀਂ ਆ। ਅਮੀਰ ਦਾ ਧਨ ਬੈਂਕਾਂ ਵਿੱਚ ਪਿਆ ਉਹਦਾ ਮੱਥਾ ਚਮਕਦਾ, ਪਰ ਇਹ ਝੂਠਾ ਧਨ ਹੈ। ਜਿਨ੍ਹਾਂ ਗੁਰਸਿੱਖਾਂ ਨੇ ਸੱਚ ਦਾ ਵਣਜ ਕੀਤਾ ਹੈ, ਨਾਮ ਰੂਪੀ ਧਨ ਇਕੱਠਾ ਕੀਤਾ ਹੈ, ਉਹਨਾਂ ਦੇ ਮਸਤਕ ਤੇ ਵੀ ਚਮਕ ਹੁੰਦੀ। ਪਾਣੀ ਚ ਲਿਖਿਆ ਜੇ ਕੋ ਧਨ ਧਰਤੀ ਵਿੱਚ ਦੱਬੇ ਤਾਂ ਮੱਥੇ ਚਮਕੇ। ਬਾਣੀ ਪੜਨ ਵਾਲੇ ਦੇ ਮਸਤਕ ਤੋਂ ਹੀ ਜਾਪਦਾ ਕਿ ਇਹ ਲਗਨ ਵਾਲਾ। ਕੀ ਕਰਨ ਲੱਗਾ ਹੈ? ਇਹਨੇ ਕਿਹਾ ਮੈਨੂੰ ਛੱਡ ਦਿਓ, ਮੈਂ ਇਸ ਦੁਨੀਆਂ ਤੋਂ ਤੰਗ ਆ ਕੇ। ਤੰਗ ਆ ਕੇ ਕੀ ਕਰਨ ਲੱਗਾ ਹੈ? ਕਹਿਣ ਲੱਗਾ ਮੈਂ ਛਾਲ ਮਾਰ ਕੇ ਨਦੀ ਵਿੱਚ ਮਰਨਾ ਚਾਹੁੰਦਾ। ਸੋਹਣੀ ਸੂਰਤ

ਦੱਸਣਾ ਖਾਲੀ ਨਾ ਰਹੇ ਆਓ ਸਾਰੇ ਮਾਲਕ ਦੇ ਦਰ ਤੇ ਹਾਜ਼ਰੀਆਂ ਲੱਗ ਬਾਬਾ ਜੀ ਬਚਨ ਕਰਦੇ ਸਨ ਜਿਹੜਾ ਗੁਰੂ ਨਾਨਕ ਦੇ ਦਰੋਂ ਖਾਲੀ ਚਲਾ ਜਾਏਗਾ ਉਹ ਸਾਰਾ ਖਾਲੀ ਜਾਏਗਾ ਆਓ ਚੋਰੀਓ ਕਰੋ ਤੇ ਸਾਰੇ ਹਾਜ਼ਰੀਆਂ ਕੀਰਤਨ ਹੋ ਰਹੇ ਕੀਰਤਨ ਦੇ ਪਿਆਰ ਵਾਲੇ ਕੀਰਤਨ ਰਿਕਾਰਡ ਕਰ ਰਹੇ ਟੇਪਾਂ ਲੱਗੀ ਕੁਝ ਬੁੱਧੀ ਅਨੁਸਾਰ ਜੋ ਸੇਵਕ ਬੋਲੀ ਜਾਂਦਾ ਉਹ ਰਿਕਾਰਡ ਹੋਈ ਜਾਂਦਾ ਇਹ ਤਾਂ ਛੋਟੀ ਟੇਪ ਹੈ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਵਿਚ ਵੀ ਵੱਡੀ ਸਾਰੀ ਟੇਪ ਲੱਗੀ ਹੋਈ ਹੈ ਜੋ ਵੀ ਗੁਰੂ ਕੁਮਾਈ ਭਾਈ ਇੱਥੇ ਆਉਂਦਾ ਹੈ ਜਿਸ ਪਾਉਣਾ ਨਾਲ ਆਉਂਦਾ ਹੈ ਉਹ ਰਿਕਾਰਡ ਹੋਇਆ ਜਾਂਦਾ ਹੈ।

ਸਭ ਤੋਂ ਵੱਡਾ ਸਤਿਗੁਰੂ। ਸਤਿਗੁਰੂ ਨਾਨਕ ਸਾਰਿਆਂ ਤੋਂ ਵੱਡਾ ਕਿਉਂ ਹੈ? ਇਸ ਵਾਸਤੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ, ਹਿੰਦੂ ਮੁਸਲਮਾਨ ਸਾਰਿਆਂ ਨਾਲ ਪਿਆਰ ਕੀਤਾ ਤੇ ਸਾਰਿਆਂ ਦਾ ਭਲਾ ਮੰਗਿਆ। ਬਾਬੇ ਨੇ ਅਰਦਾਸ ਕੀਤੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ। ਫਿਰ ਜੇ ਗੁਰੂ ਨੂੰ ਵੱਡਾ ਕਵਾਂਗੇ ਤਾਂ ਬਖਸ਼ਿਸ਼ ਕੀ ਹੋਵੇਗੀ? ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ ਕਿ ਭਾਈ ਜੇ ਤੁਸੀਂ ਗੁਰੂ ਨੂੰ ਵੱਡਾ ਕਹੋਗੇ ਗੁਰੂ ਤੁਹਾਨੂੰ ਵੱਡਾ ਬਣਾ ਦੇ। ਇਹ ਤਾਂ ਜੇ ਬੀਜੇ ਗੁਰੂ ਨਾਨਕ ਦੀਆਂ ਵਡਿਆਈਆਂ ਕਰਨ ਵਾਲਾ ਦੁਨੀਆਂ ਉਹਦੀਆਂ ਵਡਿਆਈਆਂ। ਇਸ ਵਾਸਤੇ ਗੁਰੂ ਦੀ ਵਡਿਆਈ ਕਰਨੀ, ਗੁਰੂ ਨੂੰ ਵੱਡਾ ਕਹਿਣਾ। ਇਹ ਨੀ ਵੀ ਸਾਡੇ ਕਹਿਣ ਨਾਲ ਉਹ ਹੋਰ ਵੱਡਾ ਹੋ ਜਾਏਗਾ। ਆਪਣੀ ਹੋਮੇ ਦੀ ਮਹਿਲ ਨੂੰ ਲਾਓ, ਪਰ ਦੁਨੀਆਦਾਰ ਨੂੰ ਜੇ ਵੱਡਾ ਕਹੀਏ ਉਹਦੇ ਅੰਦਰ ਹੋਮੇ ਵੱਧ ਜਾਂਦੀ। ਵਾਕਈ ਮੈਂ ਕੁਛ ਕਿਉਂਕਿ ਰੋਗ ਜੋ ਲੱਗਾ ਉਹ ਗੰਗਾ ਰਾਮ ਨੇ ਕਿਹਾ ਕਿ ਮਹਾਂਪੁਰਸ਼ਾਂ ਨੂੰ ਘਰੋਂ ਨੇ ਜਾ ਕੇ ਮੈਂ ਕਿਹਾ ਚਲੇ ਜਾਓ, ਤੁਹਾਨੂੰ ਇੱਥੋਂ ਕੁਛ ਨੀ ਮਿਲੇਗਾ। ਨਾ ਬਾਈ ਪਿਆਰਿਆ, ਵਾਹਿਗੁਰੂ ਨੇ ਤੈਨੂੰ ਸਭ ਕੁਝ ਦਿੱਤਾ ਹੈ, ਵਾਹਿਗੁਰੂ ਦੇ ਨਾਂ ਤੇ ਮੰਗਦੇ। ਮੈਨੂੰ ਕ੍ਰੋਧ ਆ ਗਿਆ, ਮੈਂ ਅੰਦਰੋਂ ਹੰਟਰ ਚੁੱਕ ਲਿਆ ਤੇ ਬੇਦੋਸ਼ੇ ਫਕੀਰ ਨੂੰ ਕੁੱਟਣਾ ਸ਼ੁਰੂ ਕਰ, ਬੜਾ ਮਾਰਿਆ, ਮਾਰ ਮਾਰ ਕੇ ਬੇਹੋਸ਼ ਕਰ। ਕ੍ਰੋਧ ਚੰਡਾਲ ਹੈ, ਕਾਮ ਕ੍ਰੋਧ ਤਨ ਵਸੇ ਚੰਡਾਲ। ਕੋਈ ਸਮੇਂ ਦੇ ਬਾਅਦ ਫਕੀਰ ਨੂੰ, ਮਹਾਂਪੁਰਸ਼ ਨੂੰ ਸੁਰਤ ਆਈ, ਉੱਠਿਆ, ਮੇਰੇ ਵੱਲ ਤੱਕਿਆ ਤੇ ਕੁਝ ਕਹਿਣ ਲੱਗਾ। ਕੀ ਕਹਿੰਦਾ? ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ। ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ, ਕਿਉਂਕਿ ਫਕੀਰੋਂ ਕਾ ਯਹੀ ਧਰਮ ਹੈ ਸਭ ਕੋ ਸਭਾ ਕਰੇ। ਫਕੀਰ, ਫਕੀਰ ਦਾ ਅਰਥ ਕੀ? ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੇ ਪਵਿੱਤਰ ਰਸਨਾ ਤੋਂ ਫਕੀਰ ਦਾ ਅਰਥ ਕਰਦੇ। ਤਿੰਨ ਲਫ਼ਜ਼ ਹਨ ਫੱਫਾ ਕੱਕਾ ਰਾਰਾ, ਤਿੰਨ ਲਫ਼ਜ਼ ਹਨ ਫਕੀਰ ਬਣਨ ਵਾਸਤੇ। ਫਿਰ ਤਿੰਨਾਂ ਲਫ਼ਜ਼ਾਂ ਦਾ ਕੋਈ ਨਾ ਕੋਈ ਅਰਥ। ਫਕੀਰ ਕੌਣ ਹੈ? ਫੱਫਾ ਕਹਿੰਦਾ ਫਾਕਾ, ਆਖੋ ਸ੍ਰੀ ਵਾਹ, ਜੇ ਮਿਲ ਗਿਆ ਤਾਂ ਛੱਕ ਲਿਆ, ਜੇ ਨਹੀਂ ਮਿਲਿਆ ਤਾਂ ਮੈਂ ਸ਼ਰਾਬ ਨਹੀਂ ਦੇਣੀ, ਜਵੇ ਦੇ ਤਾਂ ਫੱਫਾ ਫਾਕਾ। ਤੇ ਕੱਕਾ ਕੀ ਕਹਿੰਦਾ ਹੈ? ਕਿਨਾਰਾ, ਦੁਨੀਆਂ ਤੋਂ ਕਿਨਾਰਾ। ਤੇ ਰਾਰਾ ਕਹਿੰਦਾ ਰਹਿਮ, ਆਖੋ ਸ੍ਰੀ ਰਹਿਮ ਕਰ। ਔਖੀ ਕਾਰ ਫਕੀਰਾਂ ਵਾਲੀ ਸੂਲੀ ਤੇ ਚੜ ਬਹਿਣਾ, ਗਲੀ ਗਲੀ ਦੀ ਪਿੱਛੇ ਮੰਗਣੀ, ਹਾਂਜੀ ਹਾਂਜੀ ਕਹਿਣਾ, ਨਹੀਂ ਕਿਸੇ ਨੂੰ ਮੰਦੀਆਂ ਕਹਿਣਾ, ਸਭ ਨੂੰ ਚੰਗੀਆਂ ਕਹਿਣਾ। ਫਿਰ ਸਾਈਂ ਲੋਕਾਂ ਇਹ ਗੁਣ ਫਕੀਰਾਂ ਤੇ ਜਿਉਂਦਿਆਂ ਮਰ ਰਹੇ। ਮੈਂ ਤਾਂ ਤੈਨੂੰ ਕੁਛ ਨਹੀਂ ਕਹਿੰਦਾ, ਪਰ ਜੋ ਕੁਝ ਤੋਂ ਬੀਜਿਆ ਨਾ ਉਹਦਾ ਫਲ ਤੈਨੂੰ ਜ਼ਰੂਰ ਮਿਲ। ਸਾਈਂ ਦਾ ਪਿਆਰਾ ਕਹਿ ਕੇ ਚਲਾ ਗਿਆ। ਫਿਰ ਥੋੜੇ ਦਿਨਾਂ ਦੇ ਬਾਅਦ ਹੀ ਮੈਨੂੰ ਘਾਟੇ ਪੈਣ ਲੱਗ ਗਏ, ਆਖੋ ਸ੍ਰੀ ਸੰਤਨ ਦੁੱਖ ਪਾਏ ਤੇ ਸੁਖ ਪਾਏ ਸਾਧਨ ਤੇ ਸੰਤਨ ਸੇਤੀ ਮੁਸ਼ਕਰੀ ਕੁਲ ਡੋਬਣ ਕੀ ਤਾਰ, 56 ਕਰੋੜ ਯਾਦਵ ਗਲੇ ਤੇ ਸਣੇ ਕ੍ਰਿਸ਼ਨ ਹੋਤਾ। ਇਹ ਸਾਖੀ ਤੁਸੀਂ ਜਾਣਦੇ ਦਰਵਾਜ਼ਾ ਰਿਖੀ। ਸੰਤਨ ਸੇਤੀ ਮੁਸ਼ਕਰੀ ਕੁਲ ਡੋਬਣ ਕੀ ਰੀਤ, ਭਗਵਾਨ ਸੇਵਾ ਕਰੇ ਤੇ ਹੁਜਤਾ ਕਰੇ ਪਲੀਤ। ਘਾਟੇ ਪੈਣੇ ਸ਼ੁਰੂ ਹੋ ਗਏ, ਦਿਨਾਂ ਦੇ ਅੰਦਰ ਹੀ ਸਾਰਾ ਕਾਰੋਬਾਰ ਠੱਪ ਹੋ ਗਿਆ। ਸਾਰੇ ਸ਼ਹਿਰ ਵਿਚ ਸੇਠ ਗੰਗਾ ਰਾਮ ਗੰਗਾ ਰਾਮ, ਘਾਟੇ ਪੈ ਗਏ, ਮਾਇਆ ਚਲੀ ਗਈ, ਹੁਣ ਸਾਰੇ ਮੈਨੂੰ ਗੰਗੂ ਗੰਗੂ ਕਹਿੰਦੇ, ਆਖੋ ਸ੍ਰੀ ਵਾਹਿਗੁਰੂ। ਇਹ ਮਾਇਆ ਦਾ ਹੀ ਖੇਡ ਹੈ। ਪਰਸੋਂ ਪਰਸਾ ਪਰਸਰਾ ਇਤਨੇ ਤੱਕ ਘਾਟੇ ਪੈ ਗਏ, ਲੈਣੇ ਵਾਲੇ ਆ ਗਏ, ਜਿਸ ਕੋਠੀ ਵਿਚ ਰਹਿੰਦਾ ਸਾਂ ਧੱਕੇ ਮਾਰ ਕੇ ਮੈਨੂੰ ਬਾਹਰ ਕਰ ਦਿੱਤਾ।
ਨਿਮਾਣਾ ਜਿਹਾ ਗੰਗੂ ਆਪਣੇ ਬੱਚਿਆਂ ਤੇ ਘਰਵਾਲੀ ਨੂੰ ਲੈ ਕੇ ਸੋਚਿਆ ਕਿਧਰ ਜਾਵਾਂ, ਜੰਗਲ ਹੀ ਚਲਾ। ਜੇ ਸ਼ਹਿਰ ਚ ਰਾਜ ਕੀਤਾ ਹੋਵੇ, ਅੱਜ ਮੇਰੀ ਇਹ ਦਿਸ਼ਾ, ਹੋਰ ਕੁਝ ਵੀ ਨਹੀਂ। ਇੱਕ ਦਿਨ ਬੀਤਿਆ, ਦੂਜਾ ਦਿਨ, ਤੀਜਾ ਦਿਨ, ਮਾਸੂਮ ਬੱਚਿਆਂ ਵੱਲ ਵੇਖ ਕੇ ਮੈਨੂੰ ਤਰਸ ਆਇਆ। ਉਹ ਪਾਪੀ ਮਨ, ਚੱਲ ਸ਼ਹਿਰ ਵਿੱਚ ਕੋਈ ਮਿਹਨਤ ਮਜ਼ਦੂਰੀ ਕਰ, ਇਹਨਾਂ ਬੱਚਿਆਂ ਨੂੰ ਕੁਝ ਖਾਣ ਵਾਸਤੇ ਲਿਆ ਕੇ। ਕਰਤੂਤਾਂ ਤੇਰੀਆਂ ਹਨ, ਮਾਲ ਦਾ ਇਹ ਪੈ ਭੁਗਤੇ। ਸ਼ਹਿਰ ਵਿੱਚ ਆ ਗਿਆ, ਤੁਰਿਆ ਜਾਂਦਾ ਸਾ। ਅੱਗੇ ਹਲਵਾਈ ਦੀ ਦੁਕਾਨ ਕਿਸੇ ਨੇ ਮਠਿਆਈ ਲੈ ਕੇ ਖਾਧੀ ਤੇ ਦੋਨਾਂ ਸੁੱਟ ਦਿੱਤਾ। ਮੈਂ ਦੂਰੋਂ ਤੱਕਿਆ, ਦੋ ਬੱਚਿਆਂ ਨੇ ਆ ਕੇ ਦੋਨੇ ਨੂੰ ਪਕੜ ਲਿਆ। ਇਹ ਕਹਿੰਦਾ ਇਹਦੇ ਵਿੱਚ ਜੋ ਕੁਛ ਲੱਗਾ ਮੈਂ ਖਾਣਾ, ਦੂਜਾ ਕਹਿੰਦਾ ਮੈਂ ਖਾਣਾ, ਉਹ ਕਹਿੰਦਾ ਤਿੰਨ ਦਿਨ ਹੋ ਗਏ ਮੈਨੂੰ ਕੁਝ ਨੀ ਮਿਲਿਆ, ਮੈਂ ਇਹਦੇ ਜੋ ਕੁਛ ਹੈ ਉਹ ਖਾਣਾ, ਦੂਜਾ ਕਹਿੰਦਾ ਮੈਨੂੰ ਵੀ ਤਿੰਨ ਦਿਨ ਹੋ ਗਏ। ਬੱਚਿਆਂ ਦੀ ਹਾਲਤ ਨੂੰ ਤੱਕ ਕੇ, ਉਹਨਾਂ ਦੀ ਆਵਾਜ਼ ਨੂੰ ਸੁਣੇ, ਮੇਰਾ ਦਿਲ ਥੰਮ ਗਿਆ। ਮੈਨੂੰ ਆਪਣੇ ਬੱਚੇ ਯਾਦ ਆਏ। ਅਰਜੀ ਕੀ ਪੁੱਛਦੇ ਹੋ? ਜਿਸ ਵੇਲੇ ਮੈਂ ਨੇੜੇ ਆਇਆ, ਕੀ ਆ ਕੇ ਤੱਕਿਆ, ਉਹ ਮੇਰੇ ਬੱਚੇ ਸਨ। ਆਖੋ ਤੇਰੀ ਛੱਤੀ ਪਾਰਤ ਖਾਣ ਵਾਲਿਆਂ ਦੀ ਅੱਜ ਇਹ ਹਾਲਤ। ਸੋਚਿਆ ਮਨ, ਇਸ ਜ਼ਿੰਦਗੀ ਨਾਲੋਂ ਮਰ ਜਾਣਾ ਚਾਹੀਦਾ। ਹਾਰ ਕੇ ਨਦੀ ਤੇ ਪਹੁੰਚੇ, ਛਾਲ ਮਾਰ ਕੇ ਮਰਨਾ ਚਾਹੁੰਦਾ ਸਾਂ, ਪਰ ਮਰਨਾ ਬੜਾ ਕਠਿਨ। ਦੂਰੋਂ ਭੱਜ ਕੇ ਇੱਕ ਵੀ ਆਇਆ, ਨਦੀ ਤੇ ਖੜੋ ਗਿਆ ਦੂਜੀ ਵੇਰੀ, ਫਿਰ ਹੁਣ ਤੀਜੀ ਵੇਰੀ ਤਹੀਆ ਕਰਕੇ ਆਇਆ ਸਾਂ ਕਿ ਛਾਲ ਮਾਰ ਕੇ ਮਰ ਜਾਣਾ ਹੈ। ਪਰ ਅਚਾਨਕ ਹੀ ਤੁਹਾਡੇ ਸੋਹਣੇ ਹੱਥ ਨੇ ਮੇਰੀ ਬਾਹ ਫੜ ਲਈ, ਤਾਂ ਮੈਨੂੰ ਛੱਡ ਦਿਓ, ਮੈਨੂੰ ਮਰ ਜਾਣਾ। ਉਹ ਪਿਆਰੀ ਸਾਹਿਬ ਸੰਗਤ, ਇਹ ਬਖਸ਼ੀ ਰੂਹ ਕੌਣ ਸੀ? ਕੋਈ ਪਿਆਰ ਵਾਲਾ ਗੁਰਸਿੱਖ ਜੋ ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹਦਾ, ਗੁਰੂ ਗੁਰੂ ਜਪਦਾ, ਪਿਆਰਿਆ ਗੰਗਾ ਰਾਮਾ ਇਸ ਤਰ੍ਹਾਂ ਨਾ ਮਰ, ਇਹ ਮਰਨਾ ਕੋਈ ਜਾਇਜ਼ ਨਹੀਂ। ਕਬੀਰ ਜੀ ਨੇ ਲਿਖਿਆ, ਮੋਹ ਮਰਨੇ ਕਾ ਚਾਹੋ, ਮਰੋ ਤੋ ਹਰ ਕੇ ਦੁਆ, ਸੇਵਾ ਕਰ ਦੇਸ਼ ਤੇ ਕੌਮ ਵਾਸਤੇ ਕੁਰਬਾਨੀ ਦੇ, ਉਹ ਮਰਨਾ ਪ੍ਰਵਾਨ। ਪਰ ਗੰਗਾ ਰਾਮ, ਮਾਇਆ ਵਾਸਤੇ ਤੂੰ ਮਰਦਾ, ਤੂੰ ਮੇਰੇ ਨਾਲ ਚੱਲ ਜੀ, ਮੈਨੂੰ ਕਿੱਥੇ ਲੈ ਜਾਓਗੇ, ਮੇਰੀ ਤਾਂ ਕੋਈ ਥਾਂ ਨਹੀਂ। ਗੁਰਸਿੱਖ ਨੇ ਕਿਹਾ, ਮੈਂ ਤੈਨੂੰ ਆਪਣੇ ਗੁਰੂ ਕੋਲ ਲੈ ਚੱਲ। ਗੁਰੂ, ਤੁਹਾਡਾ ਗੁਰੂ ਕੌਣ ਹੈ? ਸਿੱਖ ਨੇ ਕਿਹਾ, ਨਿਵਾਣਿਆਂ ਦਾ ਮਾਣ ਮੇਰਾ ਗੁਰੂ, ਨਿਤਾਣਿਆਂ ਦਾ ਤਾਣ ਮੇਰਾ ਗੁਰੂ, ਨਿਆਸਰਿਆਂ ਦਾ ਆਸਰਾ ਗੁਰੂ, ਨਿਉਟਿਆਂ ਦੀ ਓਟ ਮੇਰਾ ਗੁਰੂ। ਗੰਗਾ ਰਾਮ ਹੈਰਾਨ ਹੋ ਗਿਆ, ਨਿਮਾਣਿਆਂ ਦਾ ਮਾਣ ਤੁਹਾਡਾ ਗੁਰੂ? ਕਹਿਣ ਲੱਗਾ, ਮੈਂ ਨਹੀਂ ਮੰਨਦਾ। ਕਿਉਂ? ਗੰਗਾ ਰਾਮ ਕਹਿਣ ਲੱਗਾ, ਮੇਰੇ ਵਰਗਾ ਵੀ ਕੋਈ ਨਿਮਾਣਾ ਹੈ? ਤੇ ਜੇ ਮੈਨੂੰ ਮਾਣ ਨਹੀਂ ਮਿਲਿਆ ਤਾਂ ਮੇਰੇ ਵਾਸਤੇ ਕਾਹਦਾ ਤੁਹਾਡਾ ਗੁਰੂ? ਸਿੱਖ ਨੇ ਕਿਹਾ, ਤਾਂ ਹੀ ਤਾਂ ਤੈਨੂੰ ਕਹੀ ਨਾਲ ਚੱਲ ਮੇਰੇ ਗੁਰੂ। ਤੁਹਾਡੇ ਗੁਰੂ ਦਾ ਨਾਮ ਕੀ ਹੈ? ਸਿੱਖ ਨੇ ਪਿਆਰ ਨਾਲ ਕਿਹਾ, ਗੰਗਾ ਰਾਮ। ਮੈਂ ਤੀਜਾ ਗੁਰੂ ਨਾਨਕ, ਧੰਨ ਗੁਰੂ ਅਮਰਦਾਸ ਪਾਤਸ਼ਾਹ। ਤੁਸੀਂ ਵੀ ਆਖੋ ਧੰਨ ਗੁਰੂ ਅਮਰਦਾਸ ਪਾਤਸ਼ਾਹ। ਗੁਰੂ ਕੋਲ ਚ ਜਿੱਥੋਂ ਸਾਰੀਆਂ ਦਾਤਾਂ ਮਿਲ, ਦੋਵੇਂ ਤੁਰ ਪਏ, ਪਹੁੰਚ ਗਏ ਕਿੱਥੇ? ਸ੍ਰੀ ਗੋਇੰਦਵਾਲ ਸਾਹਿਬ। ਸ੍ਰੀ ਗੋਇੰਦਵਾਲ ਸਾਹਿਬ ਜੀ ਕਾ ਦੇ ਅੰਦਰ ਕੇ ਪਿਆਰੀ ਸਾਧ ਸੰਗਤ, ਬੋਲੋ ਸਤਨਾਮ। ਤੀਜੇ ਪਾਤਸ਼ਾਹ ਦਾ ਦਰਬਾਰ ਸਜੇ, ਸੰਗਤਾਂ ਜੁੜੀਆਂ ਹਨ, ਕੀਰਤਨ ਹੋ ਰਿਹਾ, ਗੰਗਾ ਰਾਮ ਨੇ ਦਰਸ਼ਨ ਹੀ ਕੀਤੇ ਨਾ, ਤਨ ਮਨ ਠਰ। ਉਹ ਪਿਆ ਸਿੱਖ ਨੇ ਕਿਹਾ, ਗੰਗਾ ਰਾਮ, ਜਾਗਦੀ ਜੋਤ ਮੇਰਾ ਗੁਰੂ ਹੈ, ਅੰਤਰਗਾਮੀ ਹੈ। ਹੁਣ ਤੈਨੂੰ ਮਾਇਆ ਚਾਹੀਦੀ ਹੈ ਨਾ? ਇੱਥੇ ਬਾਉਲੀ ਸਾਹਿਬ ਦੀ ਸੇਵਾ ਹੋ ਰਹੀ, ਦੋ ਤਰ੍ਹਾਂ ਦੀ ਸੇਵਾ ਇੱਥੇ ਹੈ, ਇੱਕ ਨਿਸ਼ਕਾਮ ਤੇ ਇੱਕ ਸਾਕਾਮ। ਸਾਕਾਮ ਸੇਵਾ ਕਿਸੇ ਕਾਮਨਾ ਨਾਲ ਕੀਤੀ ਜਾਏ, ਜਿਹੜੇ ਇੱਥੇ ਕਰਦੇ ਹਨ ਉਹਨਾਂ ਨੂੰ ਅਠਿਆਨੀ ਰੋਜ਼ ਮਿਲਦੀ ਤੇ ਦੋਵੇਂ ਦਾ ਪ੍ਰਸ਼ਾਦਾ ਲੰਗਰ, ਤੇ ਕਈ ਐਸੇ ਵੀ ਪਿਆਰ ਵਾਲੇ ਗੁਰਮੁਖ ਹਨ ਜਿਹੜੇ ਨਿਸ਼ਕਾਮ ਸੇਵਾ ਕਰ। ਹੁਣ ਇਹ ਤੇਰੀ ਮਰਜ਼ੀ, ਚਾਹੇ ਸਾਕਾਮ ਸੇਵਾ ਕਰ ਚਾਹੇ ਨਿਸ਼ਕਾਮ। ਸਾਕਾਮ ਸੇਵਾ ਕਿਸੇ ਕਾਮਨਾ ਨਾਲ ਪੂਰੀ ਹੋ ਜਾਂਦੀ, ਪਰ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਉਹਨਾਂ ਨੂੰ ਕੀ ਮਿਲਦਾ ਹੈ? ਪਿਆਰੀ ਸਾਧ ਸੰਗਤ,
ਸਾਕਾਮ ਸੇਵਾ ਵੀ ਕਦੇ ਜ਼ਾਇਆ ਨਹੀਂ ਜਾਂਦੀ ਜੋ ਗੁਰਮੁਖ ਤਨ ਮਨ ਧਨ ਨਾਲ ਗੁਰੂ ਕਰਦੀ ਸੇਵਾ। ਗੁਸਾਈ ਤੁਲਸੀ ਦਾਸ ਜੀ ਨੇ ਲਿਖਿਆ ਹੈ ਨਾ, ਤੁਲਸੀ ਦੇਰ ਨਾ ਕੀਜੀਏ ਭਜੀਏ ਨਾਮ ਸੁਜਾਏ ਲੋਕ ਮਜ਼ੂਰੀ ਦੇਤ ਹੈ ਕਿਉਂ ਰਾਖੇ ਭਗਵਾਨ। ਕਿਸੇ ਬੰਦੇ ਦਾ ਕੰਮ ਕਰੀਏ ਵੀ ਮਜ਼ੂਰੀ ਦੇ ਤੇ ਰੱਬ ਕਿਵੇਂ ਰੱਖ ਲੈ, ਭਗਵਾਨ ਕਿਵੇਂ ਰੱਖੇਗਾ। ਪਾਣੀ ਲਿਖਿਆ ਜਾ ਕੇ ਸਿਮਰਨ ਸਭ ਕੁਝ ਪਾਈਏ ਤੇ ਬਿਰਤੀ ਕਿਸੇ ਦੀ। ਜਿਹੜਾ ਗੁਰਮੁਖ ਇੱਕ ਕਦਮ ਵੀ ਗੁਰੂ ਵੱਲ ਰੱਖਦਾ ਹੈ ਉਹਦਾ ਫਲ ਵੀ ਜ਼ਰੂਰ ਮਿਲਦਾ। ਬਾਬਾ ਜੀ ਤੋਂ ਬਚਨ ਕਰਦੇ ਸਨ ਜੇ ਗੁਰੂ ਦੇ ਪਿਆਰ ਦਾ ਫੁਰਨਾ ਹੀ ਬਣਾ ਲਈਏ ਨਾ ਤਾਂ ਉਹਦੀ ਵੀ ਉਹਦੇ ਬਦਲ ਵੀ ਬਖਸ਼ ਚੰਗਾ ਰਾਮ ਉਹਨੇ ਤੇਰੀ ਮਰਜ਼ੀ ਕਿਹੜੀ ਸੇਵਾ ਕਰਨਾ ਚਾਹੁੰਦੇ। ਸੋਚਣ ਲੱਗ ਗਿਆ ਅਠਿਆਨੀ ਰੋਜ਼ ਵਾਲੀ ਸੇਵਾ ਕਰ, ਪਰ ਜਿਹਨੇ ਲੱਖਾਂ ਗਿਣੇ ਉਹਨਾਂ ਦੇ ਵਾਸਤੇ ਅਠਾਨੀ ਕੀ ਚੀਜ਼। ਖਿਆਲ ਆਇਆ ਚਲੋ ਮਨਾ ਨਿਸਕਾਮ ਸੇਵਾ ਕਰ, ਸਿੱਧਾ ਲੰਗਰ ਚ ਆ ਗਿਆ। ਗੰਗਾ ਰਾਮ ਲਾਹੌਰ ਦੇ ਰਹਿਣ ਵਾਲਾ ਹੈ ਸੇਖ, ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਲੰਗਰ ਜੂਠੇ ਪਾਂਡੇ ਪਿਆ ਮਾਰੀ ਸੇਵਾ ਕਰਦੇ ਆ। ਇੱਕ ਮਹੀਨਾ ਬੀਤ ਗਿਆ, ਦੋ ਮਹੀਨੇ, ਤਿੰਨ ਮਹੀਨੇ, ਪਰ ਕਦੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆ ਕੇ ਨਹੀਂ ਪੁੱਛਿਆ ਤੂੰ ਕੌਣ ਹੈ, ਕੀ ਸੇਵਾ ਕਰਦਾ, ਕਿਸ ਵਾਸਤੇ ਕਰ। ਪਰ ਗੰਗਾ ਰਾਮ ਮਨ ਨੂੰ ਸਮਝਾਉਂਦਾ ਹੈ, ਮਨ ਗੁਰੂ ਅੰਤਰ ਜਾਮੀ ਤੂੰ ਲਗਾ ਰਹਿ, ਜੇ ਗੁਰੂ ਘਰ ਦੀ ਸੇਵਾ ਮਿਲੀ ਹੈ ਤਾਂ ਤੂੰ ਕਰੀ। ਗੰਗਾ ਰਾਮ ਨਾਲੇ ਜੂਠੇ ਭਾਂਡੇ ਮਾਂਜਦਾ ਰਹਿੰਦਾ ਹੈ ਤੇ ਨਾਲੇ ਪੜ੍ਹਦਾ ਰਹਿੰਦਾ। ਕੀ

ਜਿਸਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਜ਼ਰੂਰ ਮਿਲੇ, ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭਿਆ, ਜਿਸ ਸਿੱਖ ਨੇ ਮਨ ਜੋੜ ਕੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਜ਼ਰੂਰ ਸੁਣੀ ਹੈ। ਅੱਜ ਗੰਗਾ ਰਾਮ ਆਪਣੀਆਂ ਭੁੱਲਾਂ ਦਾ ਪ੍ਰਗਟਾਵਾ ਕਰਕੇ ਰੋਈ ਜਾਂਦੇ, ਇਹ ਵਾਹਿਗੁਰੂ ਮੈਨੂੰ ਬਖਸ਼ ਆਪਾਂ ਸਾਡੇ ਕੋਲੋਂ ਵੀ ਕਈ ਭੁੱਲਾਂ ਹੋਈਆਂ।

ਗੁਰੂ ਕੇ ਚਰਨਾਂ ਨੂੰ ਧੋ ਦੇ, ਪਾਤਸ਼ਾਹ ਮੈਨੂੰ ਬਖਸ਼। ਹਜ਼ੂਰ ਕਹਿਣ ਲੱਗੇ, ਗੰਗਾ ਰਾਮ ਭੁੱਲ ਗਏ ਹਾਂ ਤੀਜੇ ਪਾਤਸ਼ਾਹ ਮੇਰਾ ਦੇ ਸਾਈ ਕਹਿਣ ਲੱਗੇ, ਗੰਗਾ ਰਾਮਾ ਜਾ ਤੈਨੂੰ ਬਖਸ਼। ਗੰਗਾ ਰਾਮ ਇੱਕ ਵਾਰੀ ਫਿਰ ਮੰਗ ਲੈ, ਕਿਉਂਕਿ ਤੂੰ ਮੇਰੀ ਸਿੱਖਾਂ ਦੀ ਸੇਵਾ ਕੀਤੀ। ਗੰਗਾ ਰਾਮ ਨੇ ਹੱਥ ਜੋੜੇ, ਪਾਤਸ਼ਾਹ ਹੁਣ ਮੈਂ ਨਹੀਂ ਮੰਗਦਾ, ਜੋ ਤੈਨੂੰ ਚੰਗਾ ਲੱਗਦਾ ਹੋ ਦੇ। ਹਜ਼ੂਰ ਕਹਿਣ ਲੱਗੇ ਸੀ, ਗੰਗਾ ਰਾਮ ਤੂੰ ਅੱਗੇ ਨਿਰੀ ਮਾਇਆ ਮੰਗੀ ਸੀ, ਤੇ ਜਿਹੜੀ ਮਾਇਆ ਹੈ, ਮਾਇਆ ਦਾ ਅਰਥ ਹੈ ਮੈਂ ਆਇਆ, ਜਿੱਥੇ ਮੈਂ ਆ ਗਈ ਉੱਥੇ ਵਾਹਿਗੁਰੂ ਭੁੱਲ ਜਾਂਦਾ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਗੰਗਾ ਰਾਮ ਹੁਣ ਤੈਨੂੰ ਮਾਇਆ ਵੀ ਦੇਵਾਂਗੇ ਤੇ ਨਾਲ ਇੱਕ ਪਦਾਰਥ ਹੋਰ ਵੀ ਦੇਵਾਂਗੇ, ਪਾਤਸ਼ਾਹ ਕਰੋ ਬਖਸ਼ਿਸ਼। ਹਜ਼ੂਰ ਕਹਿਣ ਲੱਗੇ, ਗੰਗਾ ਰਾਮ ਸਵਾਸ ਸਵਾਸ ਜਪਿਆ ਕਰ, ਸਤਨਾਮ ਬਾਣੀ ਪੜਿਆ ਕਰ, ਸਤਸੰਗ ਕਰਿਆ ਕਰ, ਦਾਨ ਪੁੰਨ ਕਰਿਆ ਕਰ। ਜੇ ਨਾਮ ਦੀ ਬਖਸ਼ਿਸ਼ ਤੇਰੇ ਤੇ ਹੋਈ, ਜੇ ਨਾਮ ਦਾ ਧਨ ਤੇਰੇ ਕੋਲ ਹੋਵੇਗਾ, ਤਾਂ ਹੁਣ ਇਹ ਮਾਇਆ ਜਿਹੜੀ ਹੈ ਤੇਰੇ ਉੱਤੇ ਵਾਰ ਨਹੀਂ ਕਰੇ, ਤੈਨੂੰ ਵਰਗ ਲਾਏਗੀ। ਮੁਰਗਾਬੀ ਪਾਣੀ ਚ ਰਹਿੰਦੀ ਹੋਈ ਪਾਣੀ ਤੂੰ ਨਿਆਰੀ ਕਿਉਂ ਹੈ? ਕੁਦਰਤ ਨੇ ਉਹਦੇ ਪਰਾਂ ਨਾਲ ਛਿੰਦਿਆਈ ਲਾਈ ਹੁੰਦੀ, ਪਾਣੀ ਵਿਚ ਵੀ ਰਹਿੰਦੀ ਹੈ, ਉੱਡ ਵੀ ਜਾਂਦੀ। ਇਸੇ ਤਰ੍ਹਾਂ ਬਾਬੇ ਨੇ ਗ੍ਰਸਤ ਨੂੰ ਉੱਚਾ ਦੱਸਿਆ ਤੇ ਗ੍ਰਸਤੀ ਨੂੰ ਕਿਹਾ ਹੈ ਮਾਇਆ ਵਿਚ ਰਹਿ ਕੇ, ਕਾਰੋਬਾਰ ਬਾਰਾਂ ਵਿਚ ਰਹਿ ਕੇ ਕਿਸ ਤਰ੍ਹਾਂ ਰਹਿਣਾ? ਜੈਸੇ ਜਨਮੇ ਕਮਲ ਨਿਰਾਲਮ ਮੁਰਗਾਈ। ਮੁਰਗਾਬੀ ਦੇ ਪਰਾਂ ਨਾਲ ਕੁਦਰਤ ਨੇ ਸੰਧਿਆਈ ਲਾਈ, ਪਾਣੀ ਦਾ ਅਸਰ ਨਹੀਂ ਹੁੰਦਾ। ਜਿਨ੍ਹਾਂ ਗੁਰਸਿੱਖਾਂ ਦੇ ਮਨ ਦੇ ਉੱਤੇ ਨਾਮ ਬਾਣੀ ਦੀ ਸੰਧਿਆਈ ਹੈ, ਉਹਨਾਂ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਆਉਂਦੀ ਹੈ। ਤੇ ਮਾਇਆ ਪ੍ਰਾਪਤ ਕਰਕੇ ਕਾਰੋਬਾਰਾਂ ਵਿਚ ਚੜ੍ਹਦੀਆਂ ਕਲਾ ਵੇਖ ਕੇ ਤੇ ਫਿਰ ਗੁਰੂ ਨਾਨਕ ਦਾ ਸ਼ੁਕਰਾਨਾ ਅਦਾ ਕਰਦੇ ਹਨ। ਤੋ ਪਿਆਰੀ ਸਾਧ ਸੰਗਤ ਤੋਂ ਮਾਇਆ ਤੋਂ ਲਿਖਿਆ ਹੈ ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਬਖਸ਼ ਤੇ ਕਿਹਾ, ਗੰਗਾ ਰਾਮ ਤੋਂ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਹੈ, ਹੁਣ ਤੂੰ ਆਪ ਵੀ ਨਾਮ ਜਪ ਤੇ ਲੋਕਾਂ ਨੂੰ ਵੀ ਜਪਾਇਆ ਕਰ, ਸਤਨਾਮ। ਨਾਮ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਗੰਗਾ ਰਾਮ ਹੁਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਉਸਤ ਕਰਦਾ ਹੈ। ਕਿਸ ਤਰ੍ਹਾਂ? ਜਿਸ ਤਰ੍ਹਾਂ ਭੱਟਾ ਨੇ ਕੀਤੀ ਹੈ। ਤੁਸੀਂ ਵੀ ਪਿਆਰ ਨਾਲ ਪੜ੍ਹੋ ਇਸ ਤੁਕ ਨੂੰ, ਫਿਰ ਸਮਾਪਤੀ ਕਰੀਏ।

ਗੁਰੂ ਕੇ ਸਿੱਖੋ। ਉਹ ਮੇਰੇ ਦੁਸ਼ਟ ਦਮਨ ਪਿਤਾ ਸਾਹਿਬ ਕਲਗੀਧਰ ਪਾਤਸ਼ਾਹ ਨਿਰੰਕਾਰ ਦੇ ਚਰਨਾਂ ਨਾਲ ਜੁੜੇ ਹਨ। ਆਪਾਂ ਵੀ ਥੋੜਾ ਸਮਾਂ ਮੇਰੇ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਇਸ ਸ਼ਬਦ ਨੂੰ ਸ਼੍ਰਵਣ ਕੀਜੀਏ। ਮੈਨੂੰ ਯਾਦ ਹੈ ਕੈਲਗਰੀ ਵਿਖੇ ਇਹ ਸ਼ਬਦ ਦਾਸ ਪੜ੍ਹ ਰਿਹਾ ਸੀ। ਆ ਗੋਰੇ ਸਿੱਖ ਜਿਨ੍ਹਾਂ ਤੇ ਪਾਤਸ਼ਾਹ ਦੀ ਬਹੁਤ ਮਿਹਰ ਹੈ, ਬਹੁਤ ਕਿਰਪਾ ਹੈ, ਆ ਨਵੇਂ ਸਿੱਖ ਸਜ ਰਹੇ, ਭਾਵੇਂ ਉਹਨੂੰ ਸਮਝ ਨਹੀਂ ਸੀ ਆ ਰਹੀ, ਸੁਣ ਰਿਹਾ ਸੀ। ਬੀਬੀ ਸੀ, ਉਸਨੇ ਉੱਠ ਕੇ ਕਿਹਾ, ਭਾਵੇਂ ਮੈਨੂੰ ਅਰਥ ਸਮਝ ਵਿਚ ਨਹੀਂ ਆਏ ਪਰ ਮੇਰਾ ਮਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਗਿਆ। ਉਹਨੇ ਆਖਿਆ, ਮੈਂ ਨਿਤਨੇਮ ਨਾਲ ਇਸ ਨੂੰ ਟੇਪ ਤੇ ਸੁਣਦੀ ਹਾਂ ਔਰ ਬੜਾ ਹੀ ਮੈਂ ਜਿਵੇਂ ਇਹ ਸ਼ਬਦ ਸੁਣ ਕੇ

ਗੁਰੂ ਸਾਹਿਬ ਤੇ ਪਹੁੰਚ ਜਾਂਦੀ ਹੈ। ਤੋ ਗੁਰੂ ਕੀ ਸਾਧ ਸੰਗਤ, ਆਓ ਆਪਾਂ ਵੀ ਉਸੇ ਧਿਆਨ ਨਾਲ, ਜਿਸ ਧਿਆਨ ਨਾਲ ਕਲਗੀਧਰ ਪਾਤਸ਼ਾਹ ਜੁੜੇ ਬੈਠੇ ਨੇ, ਆਪਾਂ

कर बाहिर तेरा प्रवासा, तू जन के है संग

आठ पैर हर त्याय के मन इच पुजाई, मन इच पुजाई कर सेवा सेवक प्रेम।

ਬੜੀਆਂ ਸ਼ਕਤੀਆਂ ਵਾਲੇ, ਬੜੀਆਂ ਤਾਕਤਾਂ ਵਾਲੇ, ਬੜੀਆਂ ਅਦਭੁਤਾਂ ਵਾਲੇ, ਮਾਲਕ ਦੀ ਰਜ਼ਾ ਵਿੱਚ ਉਹ ਵੀ ਇਸ ਸਰੀਰ ਨੂੰ, ਇਸ ਜੀਵਨ ਨੂੰ ਅਲਵਿਦਾ ਕਹਿ ਗਏ। ਕੋਈ ਨਾ ਰਿਹਾ, ਨਾ ਕੋਈ ਰਿਹਾ ਨਾ ਰਹਿਣ। ਇਹ ਵੱਖਰੀ ਗੱਲ ਹੈ, ਬੰਦਾ ਭੁਲੇਖੇ ਚ ਪੈ ਗਿਆ। ਉਹ ਯਕਸ਼ ਨੇ ਪੁੱਛਿਆ ਸੀ ਅਰਜਨ ਨੂੰ, 14 ਪ੍ਰਸ਼ਨ ਕੀਤੇ ਸਨ, ਇੱਕ ਪ੍ਰਸ਼ਨ ਇਹ ਵੀ ਸੀ, ਪੁੱਛਦਾ ਹੈ ਸੰਸਾਰ ਤੇ ਸਭ ਤੋਂ ਅਚੰਭੇ ਵਾਲੀ ਗੱਲ ਕਿਹੜੀ, ਸਭ ਤੋਂ ਹੈਰਾਨ ਕਰਨ ਵਾਲੀ ਗੱਲ ਕਿਹੜੀ। ਤੇ ਅਰਜਨ ਕਹਿੰਦਾ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਜਿਹੜੀ ਮੈਂ ਵੇਖੀ ਉਹ ਇਹ ਹੈ ਕਿ ਸਾਡੇ ਵਿੱਚੋਂ ਲੋਕ ਤੁਰੀ ਵੀ ਜਾ ਰਹੇ ਨੇ ਤੇ ਜਿਹੜੇ ਬਾਕੀ ਦੇ ਨੇ ਉਹ ਇਹ ਸਮਝਦੇ ਨੇ ਜਾਣ ਵਾਲਾ ਤੁਰ ਗਿਆ, ਮੈਂ ਥੋੜਾ ਜਾਣਾ, ਮੈਂ ਨਹੀਂ ਜਾਣਾ। ਤੁਰਨ ਵਾਲੇ ਤੁਰੀ ਜਾਂਦੇ ਨੇ, ਤੋਰਨ ਵਾਲੇ ਤੋਰੀ ਜਾਂਦੇ ਨੇ ਤੇ ਤੋਰ ਕੇ ਫਿਰ ਇਹ ਸਮਝੀ ਬੈਠੇ ਨੇ ਅਸਾਂ ਕੋਈ ਨਹੀਂ ਤੁਰਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇਸੇ ਭਾਵ ਨੂੰ ਲੈ ਕੇ ਕਹਿੰਦੇ ਨੇ, ਸਾਧੋ

ਕਹਿੰਦੇ ਨੇ ਅਜੀਬ ਗੱਲ ਨੀ, ਇੱਕ ਤਾਂ ਤੁਰੇ ਜਾਂਦੇ ਨੇ, ਇੱਕ ਸਮਝਦੇ ਨੇ ਆਪਾਂ ਤਾਂ ਬੈਠੇ। ਪਰ ਨਹੀਂ, ਜਿਨ੍ਹਾਂ ਦੇ ਨੇਤਰ ਖੁੱਲੇ ਨੇ, ਜਿਨ੍ਹਾਂ ਨੇ ਆਪਣੀ ਸਮਝ ਦੇ ਨੇਤਰ ਬੰਦ ਨਹੀਂ ਕੀਤੇ, ਉਹਨਾਂ ਨੇ ਅੱਖਾਂ ਖੋਲ ਕੇ ਵੇਖਿਆ, ਔਰ ਜਿਨ੍ਹਾਂ ਨੇ ਮੌਤ ਨੂੰ ਅੱਖਾਂ ਖੋਲ ਕੇ ਵੇਖਿਆ, ਕੁਝ ਭੁਲੇਖੇ ਚ ਪੈ ਜਾਂਦੇ ਨੇ। ਕਹਿੰਦੇ ਨੇ ਜਿਸਲੇ ਕਬੂਤਰ ਵੱਲ ਕੋਈ ਸ਼ਿਕਾਰੀ ਜਾਨਵਰ ਬਿੱਲੀ ਆਦਿਕ ਆਵੇ ਨਾ, ਤੇ ਅੱਖਾਂ ਮੀਟ ਲੈਂਦਾ। ਭੋਲਾ ਜਾਨਵਰ ਐਸਾ ਸਮਝਦਾ ਹੈ ਕਿ ਇਹ ਬਸ ਗਿਆ, ਸ਼ਿਕਾਰ ਕਰਨ ਵਾਲਾ ਜਾਨਵਰ ਗਿਆ, ਖਤਰਾ ਗਿਆ, ਅੱਖਾਂ ਮੀਟ ਲਈਆਂ, ਬਿੱਲੀ ਗਈ, ਬਾਸ ਗਿਆ, ਇਲ ਗਈ, ਕਿਉਂਕਿ ਉਹਨੂੰ ਨਜ਼ਰ ਨਹੀਂ ਆ ਰਹੀ ਨਾ, ਉਹਨੂੰ ਨਜ਼ਰ ਨਹੀਂ ਆ ਰਹੀ, ਉਹ ਸਮਝਦਾ ਗਈ। ਹਾਲਾਂਕਿ ਉਹਦੇ ਅੱਖਾਂ ਮੀਟਣ ਨਾਲ ਸ਼ਿਕਾਰੀ ਜਾਨਵਰ ਦਾ ਕੰਮ ਆਸਾਨ ਹੋ ਜਾਂਦਾ, ਮਗਰ ਨਹੀਂ, ਉਹ ਸਮਝਾ ਕੇ ਗਈ, ਉਹ ਆਪਣੇ ਮਨ ਨੂੰ ਤਸੱਲੀ ਦੇ ਲੈਂਦਾ। ਇਹੀ ਹਾਲ ਬੰਦੇ ਦਾ। ਕਹਿੰਦਾ ਮੌਤ ਦੀ ਗੱਲ ਨਾ ਕਰੋ, ਮੌਤ ਵੱਲੋਂ ਅੱਖਾਂ ਮੀਟ ਲੈਂਦਾ, ਮੱਤ ਦੀਆਂ ਅੱਖਾਂ ਵੀ ਮੀਟ ਲੈਂਦਾ, ਜ਼ਬਾਨ ਵੀ ਕਹਿੰਦਾ ਬੰਦ ਰੱਖੋ, ਅਰਥੀ ਜਾ ਰਹੀ ਏ, ਬੱਚਿਆਂ ਨੂੰ ਅੰਦਰ ਵਾੜ ਲੋ, ਮਤ ਕਿਤੇ ਵੇਖਣ, ਇਹ ਸੱਚਾਈ ਨੂੰ ਵੇਖ ਨਾ ਲੈਣ, ਦਹਿਲ ਨਾ ਜਾਣ, ਡਰ ਨਾ ਜਾਣ, ਪਰਚੇ ਰਹਿਣ ਜੀਵਨ ਵਿਚ। ਤੇ ਕੋਈ ਕਹਿ ਦਿੰਦਾ, ਕੋਈ ਮੌਤ ਦੀ ਗੱਲ ਕਰਦਾ, ਕਹਿੰਦੇ ਨੇ ਕੋਈ ਚੰਗੀ ਗੱਲ ਕਰ, ਮੌਤ ਦੀ ਗੱਲ ਮਾੜੀ ਹੈ। ਜਿਸ ਨੂੰ ਭਾਈ ਮੂਲਾ ਭਾਈ ਮਰਦਾਨੇ ਦੇ ਦੋ ਪੈਸਿਆਂ ਬਦਲੇ ਲਿਖ ਕੇ ਦਿੰਦਾ, ਉਹ ਸਿਆਲਕੋਟ ਦਾ ਹਟਵਾਣੀਆਂ, ਇੰਨੀ ਕੋਈ ਗੱਲ ਉਹਨੇ ਸੰਗਤ ਵਿਚੋਂ ਸਮਝੀ, ਸਤਸੰਗਤ ਵਿਚੋਂ ਇੰਨੀ ਕੋਈ ਗੱਲ ਉਹਨੂੰ ਸਮਝ ਆਈ ਕਿ ਮਰਨਾ ਸੱਚ ਤੇ ਜੀਣਾ ਝੂਠ। ਇਹ ਧੰਨ ਗੁਰੂ ਨਾਨਕ ਕਹਿੰਦੇ ਨੇ, ਹੈਨ ਸਮਝ ਵਾਲੇ ਬੰਦੇ ਹੈਨ ਇਸ ਨਗਰ ਵਿਚ, ਜਿਹੜੇ ਮਰਨ ਨੂੰ ਸੱਚ ਸਮਝਦੇ। ਜਿਹੜਾ ਵੀ ਜਿਉਂਦਾ ਪਿਆ ਬੰਦਾ ਮਰਨ ਲਿਖਾਏ ਮੰਡਲ ਮੈਂ ਆਏ, ਹਰ ਇੱਕ ਦੇ ਮੱਥੇ ਤੇ ਮਰਨਾ ਲਿਖਿਆ, ਲੇਕਿਨ ਆਮ ਸਧਾਰਨ ਮਨੁੱਖ ਮਰਨ ਦੀ ਗੱਲ ਕਰਨਾ ਨਹੀਂ ਚਾਹੁੰਦਾ, ਸੁਣਨਾ ਨਹੀਂ ਚਾਹੁੰਦਾ, ਮੌਤ ਵੱਲੋਂ ਅੱਖਾਂ ਮੀਟ ਲੈਣਾ ਚਾਹੁੰਦਾ। ਤੇ ਜਿਹੜਾ ਬੰਦਾ ਮੌਤ ਵੱਲੋਂ ਅੱਖਾਂ ਮੀਟ ਲੈਂਦਾ ਨਾ, ਉਹ ਜੀਵਨ ਚ ਅਵੇਸਲਾ ਹੋ ਜਾਂਦਾ, ਤੇ ਜਿਹੜਾ

ਦਾ ਵੇਸਲਾ ਹੋ ਜਾਂਦਾ ਉਹਨੂੰ ਜੀਣ ਦਾ ਢੰਗ ਨਹੀਂ ਫਿਰ ਆਉਂਦਾ। ਜੀਵਨ ਦਾ ਢੰਗ ਨਾ ਹੋਣ ਕਰਕੇ ਜੀਵਨ ਐਵੇਂ ਤੁਰ ਜਾਂਦਾ, ਐਵੇਂ ਬੀਤ ਜਾਂਦਾ। ਸਮਝ ਵਾਲਿਆਂ ਨੇ ਅੱਖਾਂ ਖੋਲ੍ਹ ਕੇ ਜੀਵਨ ਨੂੰ ਵੀ ਵੇਖਿਆ, ਜੀਵਨ ਦੇ ਅੰਤ ਨੂੰ ਵੀ ਵੇਖਿਆ, ਤੇ ਫਿਰ ਉਹਨਾਂ ਨੇ ਜੀਵਨ ਦਾ ਕੋਈ ਰਾਹ ਬਣਾਇਆ, ਕੋਈ ਢੰਗ ਅਪਣਾਇਆ ਕਿ ਜ਼ਿੰਦਗੀ ਕੈਸੀ ਹੋਣੀ ਚਾਹੀਦੀ ਹੈ। ਮੌਤ ਸਿਰ ਤੇ ਆ ਰਹੀ ਹੈ, ਮੌਤ ਦੀ ਤਲਵਾਰ ਸਿਰ ਤੇ ਲੜਕ ਰਹੀ ਹੈ, ਤੇ ਇੱਥੇ ਕੋਈ ਮਸਤ ਰਹਿਣ ਵਾਲੀ, ਸੁੱਤੇ ਰਹਿਣ ਵਾਲੀ ਗੱਲ ਤਾਂ ਹੈ ਨਹੀਂ, ਜਾਗਦੇ ਰਹਿਣ ਦੀ ਲੋੜ ਹੈ। ਉਹ ਫਿਰ ਜਾਗਦੇ ਨੇ, ਜਾਗਦੇ ਨੇ ਤੇ ਜਿਉਂਦੇ ਨੇ, ਮਹਾਰਾਜ ਤਾਂ ਜਿਉਂਦੇ ਹੀ ਉਹਨਾਂ ਨੂੰ ਗਿਣਦੇ ਨੇ।

ਉਹਨਾਂ ਨੇ ਜ਼ਿੰਦਗੀ ਵਿੱਚ ਜ਼ਿੰਦਗੀ ਦੇਣ ਵਾਲੇ ਨੂੰ ਯਾਦ ਕੀਤਾ, ਜ਼ਿੰਦਗੀ ਲੈ ਲੈਣ ਵਾਲੇ ਨੂੰ ਯਾਦ ਕੀਤਾ, ਭੇਜਣ ਵਾਲੇ ਨੂੰ ਯਾਦ ਕੀਤਾ, ਸੱਦ ਲੈਣ ਵਾਲੇ ਨੂੰ ਯਾਦ ਕੀਤਾ। ਯਾਦ ਕੀਤਾ ਤੇ ਜ਼ਿੰਦਗੀ ਸੁਚੱਜੀ ਹੋ ਗਈ। ਮਹਾਰਾਜ ਕਹਿੰਦੇ ਨੇ ਉਹ ਜਿਉਂਦੇ ਨੇ, ਉਹਨਾਂ ਦਾ ਜੀਵਣਾ ਠੀਕ ਹੈ, ਸੋ ਜੀਵਿਆ ਜਿਸ ਮਨ ਵਸਿਆ ਸੋਏ। ਤੇ ਮਹਾਰਾਜ ਤਾਂ ਕਹਿੰਦੇ ਨੇ ਨਾਨਕ ਅਵਰ ਨਾ ਜੀਵੈ ਕੋਏ, ਕਿ ਮਹਾਰਾਜ ਆ ਜਿਹੜੇ

ਪਤ ਲੱਥੀ ਜਾਏ। ਜੇ ਇਸ ਤਰ੍ਹਾਂ ਜਿਉਂਦਾ ਰਿਹਾ, ਖਾਇਆ ਮੈਲ ਵਧਾਇਆ, ਪਹਿਦੇ ਘਰ ਕੀ ਹਾਨ, ਬਕ ਬਕ ਵਾਦ ਚਲਾਇਆ, ਬਿਨ ਨਾਵੇਂ ਵਿਖ ਜਾਣ, ਜਾਂ ਉਹ ਜਿਹੜੀ ਆਪਾਂ ਰੋਜ਼ ਪੜ੍ਹਦੇ ਹਾਂ, ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖੇ ਹੁਣ ਕੋਈ ਨਾ ਪਿੱਛੇ ਹੋ ਜਾਏ। ਸੁੱਚਾ ਹੋਏ ਕਹਿ ਜੇਵਿਆ ਲੱਗਾ ਪੜ੍ਹਨ ਸਲੋਕ, ਕੋਥੀ ਜਾਈ ਸੱਟਿਆ ਕਿਸੇ ਲੱਗਾ ਦੋਖ, ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਪਾਪੀ ਸਿਉਤਨ ਗੱਡਿਆ ਥੁੱਕਾਂ ਪਈਆਂ ਤਿੱਤ। ਸਭ ਕਹਿੰਦੇ ਨੇ ਜਿੱਤ ਮੁੱਖ ਨਾਮ ਨਾ ਉਚਰੇ ਬਿਣ ਨਾਵੇਂ ਰਸ ਕਾਹੇ, ਨਾਨਕ ਇਵੇਂ ਜਾਣੀਏ ਤਿੱਤ ਮੁੱਖ ਥੁੱਕਾਂ ਪਾਏ। ਕਿੰਨਾ ਕੁਝ ਜ਼ਾਇਆ ਕਰ ਛੱਡਿਆ ਜ਼ਿੰਦਗੀ ਦਾ, ਕਿਤਨਾ ਕੁਝ ਬਰਬਾਦ ਕੀਤਾ, ਨਹੀਂ ਕੁਝ ਨਾ ਬਰਬਾਦ ਕੀਤਾ, ਜ਼ਿੰਦਗੀ ਹੀ ਬਰਬਾਦ ਕੀਤੀ, ਜ਼ਿੰਦਗੀ ਦੀ ਤੌਹੀਨ ਕੀਤੀ। ਜੀਵਨ ਦੇਣ ਵਾਲੇ ਦੀ ਵੀ ਇਸ ਗੱਲ ਵਿਚ ਕੋਈ ਅਦਬ ਵਾਲੀ ਗੱਲ ਨਹੀਂ ਹੋਈ, ਸਤਿਕਾਰ ਵਾਲੀ ਕਦਰ ਵਾਲੀ ਗੱਲ ਨਹੀਂ ਹੋਈ ਕਿ ਤੂੰ ਜ਼ਿੰਦਗੀ ਦਿੱਤੀ ਅਜਾਈ ਤੁਰੀ ਗਈ, ਅਸਾਂ ਧਿਆਨ ਵੀ ਨਾ ਦਿੱਤਾ। ਸਭ ਕਹਿੰਦੇ ਨੇ ਨਹੀਂ, ਇਸ ਤਰ੍ਹਾਂ ਦੀ ਜ਼ਿੰਦਗੀ ਜੇ ਜੀਵੇ ਪਤ ਲੱਥੀ ਜਾਏ, ਜੇ ਸੱਚੀ ਦਰਗਾਹ ਚ ਜਾਣ ਲੱਗਾ ਪਤ ਲਵਾ ਕੇ ਗਿਆ, ਉਥੇ ਮਾਣ ਨਾ ਪਾ ਸਕਿਆ, ਇਥੇ ਇੱਜ਼ਤ ਨਾ ਕੀਤੀ, ਉਥੇ ਇੱਜ਼ਤ ਨਾ ਹੋਈ, ਤਾਂ ਫਿਰ ਸਭ ਹਰਾਮ ਜੇਤਾ ਕਿਛ ਖਾਏ। ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ ਬਿਨ ਨਾਵੇਂ ਪਤ ਗਿਆ ਗਵਾਇਆ। ਇਹ ਤਾਂ ਕੋਈ ਗੱਲ ਨਾ ਹੋਈ, ਇਹ ਕੋਈ ਜ਼ਿੰਦਗੀ? ਸਭ ਕਹਿੰਦੇ ਨੇ ਜ਼ਿੰਦਗੀ ਤਾਂ ਉਹ ਹੈ, ਗਿਣਦੇ ਨੇ ਮਾਇਆ ਜੀਣ ਵਾਲਿਆਂ ਨੂੰ ਗਿਣਦੇ ਨੇ, ਆਇਆ ਸਫਲ ਤਾਂ ਹੂੰ ਕੋ ਗਣੀਏ। ਕਹਿੰਦੇ ਨੇ ਉਹਦੀ ਜ਼ਿੰਦਗੀ ਨੂੰ ਮੈਂ ਸਫਲ ਹੀ ਸਮਝਣਾ, ਬਲਕਿ ਜਿਉਂਦਾ ਗਿਣਦਾ ਹੀ ਉਹਨਾਂ ਨੂੰ ਹਾਂ। ਜਾਸ ਰਸਨ ਹਰ ਹਰ ਜਸ ਭਣੀਏ, ਆਏ ਬਸੇ ਸਾਧੂ ਕੇ ਸੰਗੇ, ਅਣਦਿਨ ਨਾਮ ਧਿਆਵੇ ਰੰਗੇ, ਆਵਤ ਸੋ ਜਨ ਜਿਹੜਾ ਨਾਮੇ ਰਾਤਾ, ਜਾਂਕੋ ਦਇਆ ਮਇਆ ਵਿਧਾਤਾ। ਉਹ ਬੰਦਾ ਆਉਂਦਾ ਹੈ ਠੀਕ ਹੈ, ਜਾਂਦਾ ਵੀ ਹੈ ਠੀਕ ਹੈ, ਪਰ ਉਹਦੇ ਆਉਣ ਦੀ ਗੱਲ ਵੱਖਰੀ ਹੈ। ਹਰ ਕੇ ਸੇਵਕ ਜੋ ਹਰ ਪਾਏ, ਤਿਲ ਕੀ ਕਥਾ ਨਰਾਰੀ ਨੇ ਵੱਖਰੀ ਗੱਲ ਹੈ। ਇੱਕ ਹੈ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ। ਆਇਆ ਕਮਾਈ ਕੀਤੀ, ਜ਼ਿੰਦਗੀ ਸਫਲੀ ਕੀਤੀ, ਗਿਆ ਪ੍ਰਭੂ ਦੇ ਦਰਸ਼ਨਾਂ ਵਿਚ ਸਮਾ ਗਿਆ, ਸਵਾਦ ਆਇਆ ਆਉਣ ਦਾ, ਆਨੰਦ ਆ ਗਿਆ ਜਾਣ ਵਿਚ। ਉਹਦਾ ਆਉਣਾ ਜਾਣਾ ਉਹਨਾਂ ਵਰਗਾ ਨੀ ਜਿਨ੍ਹਾਂ ਦੀ ਗੱਲ ਆਪਾਂ ਪੜ੍ਹਨੇ, ਆਇਆ ਗਿਆ ਮੋਇਆ ਨਾਮ, ਉਹਨਾਂ ਦੇ ਆਉਣ ਜਾਣ ਦੀ ਗੱਲ ਹੋ ਰਹੀ, ਸੁੱਤੇ ਹੋਏ ਲੋਕਾਂ ਦੀ, ਜੀਵਨ ਨੂੰ ਨਾ ਸਮਝਣ ਵਾਲੇ ਲੋਕਾਂ ਦੀ, ਮੌਤ ਤੋਂ ਨਾ ਜਾਗੇ ਲੋਕਾਂ ਦੀ ਗੱਲ ਹੋ ਰਹੀ, ਜੀਵਨ ਪ੍ਰਤੀ ਸਜਗ ਲੋਕਾਂ ਦੀ ਕਹਾਣੀ ਵੱਖਰੀ। ਉਹ ਸੱਚੇ ਵਾਹਿਗੁਰੂ ਨਾਲ ਜੁੜੇ ਹੋਏ, ਆਉਂਦੇ ਤਾਂ ਉਹ ਵੀ ਨੇ, ਜਾਂਦੇ ਉਹ ਵੀ ਨੇ, ਪਰ ਉਹਨਾਂ ਦੀ

संसार दा आना जाना तो बड़े है, पर इस आउन तो बाद जान दे समय नवेड़ा सच ते होना है। सदा रहने वाले वाहिगुरु अकाल पुरख असी रोज पढ़ने, कूड़ राजा, कूड़ परजा, कूड़ सब संसार, क्योंकि रहना जो नहीं, जेड़ा आज है कल नहीं होगा, जो आज तो 100-200 वरे पहला सी ओदे बारे पढ़ते सुनते हैं, कदे यकीन आउंदा कदे नहीं आउंदा, और बहुत कुछ ऐसा भी है जिदे बारे लिखिया भी नहीं गया, असी कुछ सुनते भी नहीं, कुछ कह भी नहीं सकते, बहुत कुछ संसार ते ऐसा ही होया जिदी कोई निशानी बाकी नहीं है, जिदी निशानी भी कोई नहीं, जिक्र भी कोई नहीं, उन्हूं सच कवे कहोगे, और होर चार दिनां नूं जिहड़ियां निशानियां साडे कोल पिछले इतिहास दीआं कायम ने, हो सकदा है ना रहण, आउण वाला युग जिस वेले असीं गल्लां करीए कहण इह झूठ है, इह मन्नण विच नहीं आउंदा, जो कल सी अज झूठ हो गया, जो अज है कल झूठ हो जाएगा, ओदे बारे धन गुरु नानक कहिंदे ने, कूड़ राजा, कूड़ परजा, कूड़ सब संसार, कूड़ मंडप, कूड़ माड़ी, कूड़ फैशन हार, कूड़ सोयना, कूड़ रूपा, कूड़ पहनन हार, कूड़ काया, कूड़ कपड़, कूड़ रूप अपार, कूड़ मियां, कूड़ बीबी, खप होए खार, कूड़ कूड़े नेह लगा, विसरिया करतार, गलत हो गया काम, कूड़ नाल मोह पा लिया, कूड़ नाल नेह पा लिया, जो रहण वाला सच सी ओदी संभाल ना कीती, ओनू चेते ना कीता, विसरिया करतार, महाराज सचेत कराउंदे ने, किस नाल की चाहे दोस्ती, जो तुर गया ओदे नाल दोस्ती, कि जो रहना है, जो है मौजूद है, जिसने अगे भी रहना, ओदे नाल प्यार, के जो तुर गया ओदे नाल प्यार, जो छड़ गया ओदे नाल प्यार, अज एक छड़ गया, और जो छड़ गया है ना, एक इशारा, कुछ संकेत दे गया, एक महापुरुष ने बड़ी प्यारी गल कही, वो कहिंदा हर बच्चा जो माता दे गर्भ तो जन्म लैंदा है, एक सूचना लैके पैदा हुंदा है कि मैं मरन वास्ते आया, वरे गंढां बीतदियां जांदियां ने, दिन बीतदे जांदे ने, बच्चा वड्डा हो रहा है, लेकिन कबीर जी कहिंदे ने दूजे पासों भी गिणदा, उधरों भी वेख लै, जननी जानत सुत वड्डा होता है, मां कहिंदी पुत्र वड्डा हो रहा है, पर कबीर दीआं अखां होर पासों वेखदियां ने, वो कहिंदे ने इतना को ना जाने जे दिन दिन औध घटत है, ये तो जिंदगी घट रही है, जितनी आयु दिखा के लियाया ओदे विचों जिहड़ी ए उम्र असीं गिण रहे हां वड्डे होण दी, ओनी घट गई है, बाकी थोड़ी रह गई, मरना नेड़े आउंदा जा रहा, ते जिस दिन मरना आ ही जांदा है ना, वो चाहे बाल अवस्था विच आ जावे, क्योंकि महाराज ने स्पष्ट कह दिता है इस संबंध च कोई बंदिश नहीं है, न बारक न जोबन है न वृद्धि कछ बंद, ओ बेरा न बूझिए जा आए परे जम फंद, बारे बूढ़े तरुणे भैया सब हूं जम लै गई है, सानू पसंद हो सकता है, जवान चंगा लग सकता है, बच्चा चंगा लग सकता है, बुजुर्ग का सत्कार हो सकता है, साडियां अखां अपने अपने हिसाब नाल किसी नूं चंगा समझदियां ने, किसी नूं माड़ा समझदियां, लेकिन जम नूं सारे ही चंगे लगते, जदों जिन्हों वो जो चंगा लगता लैके तुर पैंदा, सब हूं जम लै गई है, वह वड्डा हो रहा है, कबीर जी कहिंदे ने नहीं उधरों छोटा हो रहा, ते जिस दिन वह छोटा हुंदा हुंदा पूरा हो जाता है, ते साडे आम तौर ते कह दिंदे ने समाज कहिंदे ने पूरा हो गया, फलाना पूरा हो गया, मर गया नहीं कहिंदे, कहिंदे ने पूरा हो गया, भाव मौत दा समा जो उन्हूं मिलिया सी, मौत तक दा समा, जीवन तो मौत तक दा समा, उहदा समा पूरा हो गया, आना के पूरा होना तां सी जे पूरे वाहिगुरु अकाल पुरख दे नाल रचिया हुंदा, जिंदगी सफलतावां नाल भरी हुंदी, जिंदगी आनंद नाल भरी हुंदी, जीवन नाम नाल भरपूर हुंदा, भगती ते नेकी नाल सेवा नाल भरपूर हुंदा, ते कहिए ए बंदा पूर्ण होके गया, पूर्ण मनुखा वांगू जीवे, पर नहीं, बहुत घट ऐसे हुंदे ने जिहड़े वाकई सफलता वाला जीवन जीउंदे होए जांदे ने, नहीं तां अधूरा जीवन बतीत करके ही बहुत चल जांदे, और ए पूरा जीवन कोई कई बार जवानी तो पहला पहला ही पूर्णताइयां नूं प्राप्त हो जांदे, कई जिहड़े ने सैवरिया की उम्र पा के भी अधूरे के अधूरे ही रह जाते हैं, क्योंकि किया ही कुछ नहीं, पर नहीं असी समझने जिंदगी के दिन पूरे हो गए, कहने बंदा पूरा हो गया, हर वो बाल जिहड़ा जन्म लैंदा है मौत का मूह पूरा करने वास्ते, मौत का समा पूरा करने वास्ते जन्म लैके आया, समा वो मौत का पूरा कर रहे,
ਹੋ ਜਾਏਗਾ ਤੇ ਜਿਸ ਦਿਨ ਮੌਤ ਦਾ ਸਮਾਂ ਪੂਰਾ ਕਰਕੇ ਉਹ ਤੁਰ ਜਾਂਦਾ ਹੈ ਇੱਕ ਗੱਲ ਹੈ ਸੰਕੇਤ ਦੇ ਜਾਂਦਾ ਇੱਕ ਗੱਲ ਕਹਿ ਜਾਂਦਾ ਭਾਵੇਂ ਐਲਾਨ ਨਾ ਸਾਡੇ ਕੰਨਾਂ ਚ ਪੈਂਦਾ ਹੋਵੇ ਲੇਕਿਨ ਇੱਕ ਗੱਲ ਸਾਡੀ ਸਮਝ ਆ ਜਾਵੇ ਉਹ ਕਹਿੰਦਾ ਮੈਂ ਚੱਲਿਆ ਤੁਸੀਂ ਤਿਆਰ ਰਹਿਣਾ ਇੱਕ ਚਾਲੇ ਇੱਕ ਚਾਲ ਸੇ ਸਭ ਆਪਣੀ ਵਾਰ ਵਾਰੀ ਲੱਗੀ ਹੋਈ ਔਰ ਇਹ ਵਾਰੀ ਇਸ ਤਰ੍ਹਾਂ ਦੀ ਹੈ ਸੰਸਾਰ ਦੀ ਵਿਉਂਤ ਵਿਚ ਵੀ ਕਈ ਵਾਰੀ ਵਾਰੀਆਂ ਲੱਗਦੀਆਂ ਨੇ ਲਾਈਨ ਲੱਗ ਜਾਂਦੀ ਕਿਉਂ ਲੱਗ ਜਾਂਦੀ ਪਰ ਉੱਥੇ ਬੰਦਾ ਇੱਕ ਪਾਸੇ ਸਿਰ ਕਰਕੇ ਵੇਖਦਾ ਕਿ 70 ਬੰਦੇ ਖੜੇ ਨੇ ਕਿ 80 ਖੜੇ ਨੇ ਇਹਨਾਂ ਤੋਂ ਬਾਅਦ ਮੇਰਾ ਨੰਬਰ ਹੈ ਉੱਥੇ ਵਾਰੀ ਦੀ ਗਿਣਤੀ ਦਾ ਪਤਾ ਲੱਗ ਜਾਂਦਾ ਲੇਕਿਨ ਜਿਹੜਾ ਇਹ ਮਹਾਰਾਜ ਦੇ ਪਾਤਸ਼ਾਹ ਨੇ ਕਹਿ ਦਿੱਤਾ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਪਰ ਇਹ ਵਾਰੀ ਦਾ ਪਤਾ ਕੋਈ ਨਹੀਂ ਲੱਗਦਾ ਇਹ ਵਾਰੀ ਦਾ ਨੰਬਰ ਮਾਲਕ ਨੇ ਆਪਣੇ ਹੱਥ ਰੱਖਿਆ ਕਿਸ ਤੋਂ ਬਾਅਦ ਕਿਸ ਨੇ ਜਾਣਾ ਕਿੰਨਿਆਂ ਤੋਂ ਬਾਅਦ ਕਿੰਨਵਾਂ ਨੰਬਰ ਸਾਡਾ ਇਹ ਨਹੀਂ ਪਤਾ ਹੈ ਵਾਰੀ ਲੱਗੀ ਹੋਈ ਲੇਕਿਨ ਇਸ ਵਾਰੀ ਦੀ ਗਿਣਤੀ ਦਾ ਪਤਾ ਮਾਲਕ ਨੂੰ ਆਪ ਨੂੰ ਪਰ ਇਹ ਪੱਕੀ ਗੱਲ ਹੈ ਕਿ ਵਾਰੀ ਬਣੀ ਹੋਈ ਹੈ ਉਸ ਵਾਰੀ ਅਨੁਸਾਰ ਜਾਣਾ ਤੇ ਜਿੰਨੀ ਚੱਲਣ ਜਾਣੇ ਆ ਸੇ ਕਿਉਂ ਕਰੇ ਵਿਥਾਰ ਜਿਹਨਾਂ ਨੂੰ ਪਤਾ ਹੈ ਕਿ ਜਾਣਾ ਉਹ ਫਿਰ ਸੰਸਾਰ ਦੇ ਪਸਾਰੇ ਚ ਆਪਣੇ ਮਨ ਨੂੰ ਨਹੀਂ ਪਸਾਰਦੇ ਸੰਸਾਰ ਦੇ ਵਿਸਥਾਰ ਵਿਚ ਆਪਣੇ ਮਨ ਨੂੰ ਖਿਲਾਰ ਨਹੀਂ ਖਿੰਡਾ ਨਹੀਂ ਦਿੰਦੇ ਬਲਕਿ ਮਨ ਨੂੰ ਤਾਂ ਪ੍ਰਭੂ ਚਰਨਾਂ ਚ ਜੋੜਦੇ ਨੇ ਉਹਨਾਂ ਦਾ ਅੰਤ ਸੱਚੇ ਵਾਹਿਗੁਰੂ ਅਕਾਲ ਪੁਰਖ ਨਾਲ ਜੁੜੇ ਹੋਣ ਕਰਕੇ ਉਹਨਾਂ ਦਾ ਸੱਚ ਤੇ ਨਿਬੇੜਾ ਹੁੰਦਾ ਉਹਨਾਂ ਨੂੰ ਵਾਹਿਗੁਰੂ ਅਕਾਲ ਪੁਰਖ ਬਖਸ਼ ਕੇ ਆਪਣੇ ਵਿਚ ਮਿਲਾ ਲੈਂਦਾ ਹੈ ਫਿਰ ਉਹਨਾਂ ਦਾ ਸੰਸਾਰ ਤੇ ਫੇਰਾ ਪਾਉਣ ਦੀ ਹੋਰ ਲੋੜ ਨਹੀਂ ਰਹਿੰਦੀ ਆਉਣਾ ਜਾਣਾ ਮੁੱਕ ਜਾਂਦਾ ਹੈ ਗੁਰੂ ਕੇ ਹੋ ਕੇ ਗੁਰਮੁਖ ਹੋ ਕੇ ਉਹਨਾਂ ਨੂੰ ਵਡਿਆਈਆਂ ਤੇ ਮਾਣ ਮਿਲਦਾ ਰੇ ਰੇ ਦਰ ਕਹੇ ਨਾ ਕੋ ਆਓ ਬੈਠ ਆਦਰ ਸ਼ੁਭ ਦੇਊ ਉਹ ਆ ਮਹਿਲੀ ਪਾਵੇਂ ਤੂੰ ਬਾਸਾ ਜਨਮ ਮਰਨ ਨਾ ਹੋਏ ਬਿਨਾਸਾ ਉਹ ਸਾਚੇ ਰੰਗ ਰਾਤੇ ਸੱਚੇ ਵਾਹਿਗੁਰੂ ਅਕਾਲ ਪੁਰਖ ਦੇ ਰੰਗ ਵਿਚ ਰਤੇ ਹੋਏ ਸਹਿਜ ਸਹਿਜ ਜੀਵਨ ਬਤੀਤ ਕਰਦੇ ਸਹਿਜ ਨਾਲ ਭਰਪੂਰ ਹੋਏ ਹੋਏ ਸਹਿਜ ਵਿਚ ਸਮਾਈ ਕਰਕੇ ਉਹਨਾਂ ਨੂੰ ਸੱਚਾ ਵਾਹਿਗੁਰੂ ਅਕਾਲ ਪੁਰਖ ਚੰਗਾ ਲੱਗਦਾ ਹੈ ਵਾਹਿਗੁਰੂ ਨੂੰ ਉਹ ਚੰਗੇ ਲੱਗਦੇ ਨੇ ਸੱਚੇ ਨੂੰ ਮਨ ਚ ਵਸਾ ਕੇ ਸ਼ਬਦ ਵਿਚ ਰਤੇ ਹੋਏ ਅੰਤ ਉਹਨਾਂ ਦਾ ਫੈਸਲਾ ਉਹਨਾਂ ਦੀ ਚੰਗੀ ਕਰਨੀ ਕਰਕੇ ਚੰਗਾ ਹੁੰਦਾ ਮਹਾਰਾਜ ਕਹਿੰਦੇ ਨਾਨਕ ਨਾਮ ਰਤੇ ਸੀ ਸੱਚ ਸਮਾਣੇ ਬੋਰ ਨਾ ਭਵਜਲ ਫੇਰਾ ਆਓ ਕਿਤੇ ਉਹਨਾਂ ਦੀ ਰੀਸ ਕਰੀਏ ਜਿਹੜੇ ਮੁਰਗੇ ਭਵਜਲ ਦੇ ਫੇਰੇ ਵਾਸਤੇ ਨਹੀਂ ਬਣਾਏ ਗਏ ਬਲਕਿ ਜਿਹੜੇ ਬਣਾਏ ਗਏ ਨੇ ਤੇ ਉਹਨਾਂ ਨੇ ਜੀਵਨ ਬਣਾਇਆ ਜੀਵਨ ਬਣਾ ਕੇ ਜੀਵਨ ਨੂੰ ਸੱਚ ਨਾਲ ਜੋੜਿਆ ਸੱਚੇ ਨਾਲ ਜੋੜਿਆ ਉਹਨਾਂ ਦਾ ਬੋਰ ਨਾ ਭਵਜਲ ਫੇਰਾ ਉਹਨਾਂ ਦਾ ਆਉਣਾ ਜਾਣਾ ਮੁੱਕ ਜਾਂਦਾ ਹੈ ਜੀਣਾ ਵੀ ਉਹਨਾਂ ਦਾ ਹੈ ਜਾਣਾ ਵੀ ਉਹਨਾਂ ਦਾ ਹੈ ਆਓ ਐਸੇ ਲੋਕਾਂ ਦੀ ਪ੍ਰੇਰਣਾ ਲੈ ਕੇ ਜੀਵਨ ਨੂੰ ਅੱਖਾਂ ਖੋਲ ਕੇ ਵੇਖੀਏ ਜਾਣ ਨੂੰ ਵੀ ਅੱਖਾਂ ਖੋਲ ਕੇ ਵੇਖੀਏ ਜੀਣ ਤੇ ਜਾਣ ਦਾ ਕਦਰ ਪਾਈਏ ਮੁੱਲ ਪਾਈਏ ਔਰ ਜਾਣ ਦੀ ਤਿਆਰੀ ਕਰੀਏ ਜੀਵਨ ਨੂੰ ਸਫਲਾ ਕਰੀਏ।

ਸਤਸੰਗੀ ਦੀ ਗੱਲ ਆਈ ਹੋਵੇਗੀ, ਸਤਸੰਗਤੀ ਗੱਲ ਆਈ ਹੋਵੇਗੀ, ਜਦੋਂ ਨਾਮ ਦੀ ਬਾਣੀ ਦੀ ਨਿਤਨੇਮ ਦੀ ਅੰਮ੍ਰਿਤ ਵੇਲੇ ਜਾਗਣ ਦੀ, ਗੁਰੂ ਨਾਲ ਸਾਂਝ ਪਾ ਕੇ ਰਹਿਤਾਂ ਚ ਰਹਿਣ ਦੀ ਗੱਲ ਚੱਲੀ ਹੋਵੇਗੀ, ਮੈਂ ਆਲਸ ਕਰ ਗਿਆ, ਮੈਥੋਂ ਉੱਦਮ ਨਹੀਂ ਹੋਇਆ, ਕੰਮ ਹੀ ਔਖਾ ਹੈ। ਔਖੇ ਕੰਮ ਨੂੰ ਤਾਂ ਸਾਰੇ ਹੱਥ ਮਾਰਦੇ ਨੇ, ਔਖੇ ਕੰਮ ਕੋਈ ਕੋਈ ਕਰਦਾ, ਤੇ ਜਦੋਂ ਨਾ ਨਾ ਹੁੰਦਾ ਹੋਵੇ, ਜਦੋਂ ਔਖਾ ਕੰਮ ਨਾ ਹੁੰਦਾ ਹੋਵੇ, ਫਿਰ ਬੰਦਾ ਕਿਸੇ ਨੂੰ ਆਵਾਜ਼ ਮਾਰਦਾ, ਆਹ ਕੰਮ ਮੈਥੋਂ ਨਹੀਂ ਹੁੰਦਾ, ਜਰਾ ਹੱਥ ਵਟਾਈ ਮੇਰਾ। ਲੇਕਿਨ ਭਗਤੀ ਦੇ ਮਾਮਲੇ ਚ ਅਸੀਂ ਕਿਸੇ ਨੂੰ ਆਵਾਜ਼ ਵੀ ਕਿਹਨੂੰ ਮਾਰੀਏ? ਜਿਸ ਮਾਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ, ਉਹ ਅੱਗੋਂ ਆਪ ਦੁਖੀ ਹੈ। ਵਿਕਾਰਾਂ ਹੱਥੋਂ ਬਹੁਤ ਬੰਦੇ ਦੁਖੀ ਨੇ, ਹੈਣ ਵਿਰਲੇ ਜਿਹੜੇ ਭਗਤੀ ਚ ਰੱਤੇ, ਆਪ ਵੀ ਤਰਨ ਜੋਗੇ ਨੇ, ਦੂਜੇ ਨੂੰ ਵੀ ਫੜ ਕੇ ਤਾਰਨ ਜੋਗੇ ਹੈ, ਆਪ ਤੁਰਨ ਜੋਗੇ ਨੇ, ਦੂਜੇ ਨੂੰ ਵੀ ਤੋਰਨ ਜੋਗੇ ਹੈ। ਪਰ ਡਰ ਲੱਗਦਾ, ਪਤਾ ਨਹੀਂ ਕੋਈ ਬੰਦਾ ਤੁਰਦਾ ਹੋਇਆ ਵੀ ਆਸਰਾ ਬਣ ਸਕੇ ਕਿ ਨਾ ਬਣ ਸਕੇ, ਤੇ ਕਈ ਵਾਰੀ ਐਸਾ ਵੀ ਹੋਇਆ ਬੰਦਾ ਡੁੱਬ ਰਿਹਾ ਹੋਵੇ ਨਾ, ਕੱਚਾ ਤਾਰੂ ਉਹਨੂੰ ਬਚਾਉਣ ਜਾਵੇ ਤੇ ਡੁੱਬਣ ਵਾਲਾ ਕੱਚੇ ਤਾਰੂ ਨੂੰ ਜੱਫਾ ਮਾਰ ਕੇ ਉਹਨੂੰ ਵੀ ਡੁੱਬ ਲੈਂਦਾ ਨਾਲ, ਪੱਕਾ ਤਾਰੂ ਹੋਵੇ ਉਹਨੂੰ ਪਤਾ ਹੋਵੇ ਕਿੱਥੋਂ ਫੜਨਾ ਹੈ, ਇਹਦੇ ਜੱਫੇ ਡੁੱਬਣ ਵਾਲੇ ਦੇ ਜੱਫੇ ਚ ਨਹੀਂ ਆਉਣਾ, ਇਹਨੂੰ ਕਿਸੇ ਤਰੀਕੇ ਨਾਲ ਇਹਦੀਆਂ ਬਾਹਾਂ ਲੱਤਾਂ ਕਾਬੂ ਕਰਕੇ ਕਿਨਾਰੇ ਤੱਕ ਲਿਆਉਣਾ, ਉਹ ਤਾਂ ਲੈ ਆਵੇਗਾ। ਕੱਚਾ ਤਾਰੂ, ਅਣਤਾਰੂ ਜਿਹੜਾ ਥੋੜਾ ਬਹੁਤ ਤਰਨਾ ਜਾਣਦਾ ਹੋਵੇ, ਸਗੋਂ ਉਲਟਾ ਆਪ ਨਾਲ ਡੁੱਬ ਜਾਂਦਾ। ਐਸਾ ਨਾ ਹੋਵੇ ਮੈਂ ਬੁਰਾਈਆਂ ਦਾ ਮਾਰਿਆ ਹੋਵੇ, ਕਿਸੇ ਭਗਤ ਨੂੰ ਬੌੜੀ ਕਰਨ ਵਾਸਤੇ ਕਹਾਂ, ਕਿਸੇ ਗੁਰਮੁਖ ਨੂੰ ਕਹਾਂ ਮੇਰੀ ਵੀ ਬਾਂਹ ਫੜ ਲਵੇ, ਤੇ ਉਹ ਅਜੇ ਅਣਤਾਰੂ ਹੋਵੇ, ਉਹ ਮੇਰੀ ਬਾਂਹ ਫੜੇ, ਮੈਂ ਉਹਨੂੰ ਫਿਰ ਮਾੜੇ ਪਾਸੇ ਲੈ ਤੁਰਾਂ? ਨਹੀਂ, ਕਿਉਂ ਨਾ ਮੈਂ ਤੇਰਾ ਹੀ ਲੜ ਫੜਾਂ। ਸਰਬ ਕਲਾ ਪ੍ਰਭ ਪੂਰਨੋ ਮੁਕੰਮਲ ਹੈ ਤੂੰ, ਹਰ ਤਰ੍ਹਾਂ ਸਮਰੱਥ ਹੈ ਮੇਰੇ ਬਾਦਸ਼ਾਹ, ਮੰਝ ਨਿਮਾਣੀ ਥਾਂ ਮੈਂ ਨਿਮਾਣੀ ਦਾ ਹੋਰ ਕੋਈ ਟਿਕਾਣਾ ਨਹੀਂ ਤੇਰੇ ਬਿਨ, ਹਰ ਓਟ ਕਹੀ ਮਨ ਅੰਤਰੇ, ਭਗਤੀ ਵਾਸਤੇ, ਗੁਰਸਿੱਖੀ ਵਾਸਤੇ, ਨਾਮ ਜਪਨ ਸਤਸੰਗਤ ਕਰਨ ਵਾਸਤੇ ਮੈਂ ਤੇਰਾ ਆਸਰਾ ਲੈਣਾ, ਮੈਨੂੰ ਹੋਰ ਕੋਈ ਆਸਰਾ ਨਜ਼ਰ ਨਹੀਂ ਆਉਂਦਾ। ਜਪ ਜਪ ਜੀਵਾਂ ਨਾਮ ਮੇਰੀ ਇੱਛਾ ਹੈ, ਕਰ ਕਿਰਪਾ ਪ੍ਰਭ ਆਪਣੀ ਤੂੰ ਰਹਿਮਤ ਕਰ, ਮੇਰੇ ਸਾਹਿਬ ਮੇਰੇ ਤੇ ਕਿਰਪਾ ਕਰ, ਜਨ ਧੂਰੀ ਸੰਗ ਸਮਾਓ, ਤੇਰੇ ਭਗਤਾਂ ਦੇ ਚਰਨਾਂ ਦੀ ਧੂੜੀ ਵਿੱਚ ਮੇਰਾ ਟਿਕਾਣਾ ਹੋਵੇ, ਉਹਨਾਂ ਦੀ ਸੰਗਤ ਵਿੱਚ ਮੇਰਾ ਵਾਸਾ ਹੋਵੇ। ਜਿਉਂ ਤੂੰ ਰਾਖੇ ਤਿਉਂ ਰਹਾਂ, ਤੇਰਾ ਦਿੱਤਾ ਪਹਿਨਾ ਖਾਉ, ਅੱਗੇ ਵੀ ਤੇਰੀਆਂ ਬੜੀਆਂ ਬਖਸ਼ਾਂ ਨੇ, ਪਰ ਇਸ ਰਹਿਮਤ ਦੇ ਬਦਲੇ ਵਿੱਚ ਜਿਸ ਹਾਲ ਵਿੱਚ ਤੂੰ ਰੱਖੇ ਮੈਨੂੰ ਰਹਿਣਾ ਪ੍ਰਵਾਨ ਹੈ, ਪਰ ਮੇਰੇ ਤੇ ਕਿਰਪਾ ਕਰ, ਭਗਤੀ ਵਾਲੇ ਮਾਲਕ ਤੇ ਮੈਨੂੰ ਧੂ ਕੇ ਲਾ। ਉੱਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਉ, ਬਹੁਤ ਉੱਦਮ ਮੈਂ ਆਪੇ ਹੀ ਕਰ ਲੈਣੇ, ਕਈ ਗਲਤ ਤਰ੍ਹਾਂ ਦੇ ਉੱਦਮ ਮੈਂ ਆਪੇ ਹੀ ਕਰ ਲੈਣੇ, ਕਮਾਈ ਵਾਸਤੇ ਉੱਦਮ ਮੈਂ ਬਥੇਰਾ ਕੀਤਾ, ਉਸ ਕਮਾਈ ਨੂੰ ਰੋੜਨ ਵਾਸਤੇ ਬੜਾ ਉੱਦਮ ਕੀਤਾ, ਸੰਸਾਰ ਨਾਲ ਕੱਚੀਆਂ ਸਾਂਝਾਂ ਪਾਉਣ ਵਾਸਤੇ ਮੈਂ ਬੜੇ ਉੱਦਮ ਕੀਤੇ ਨੇ, ਪਰ ਜਦੋਂ ਵੀ ਸਤਸੰਗਤ ਦਾ, ਭਗਤੀ ਦਾ, ਉੱਦਮ ਕਰਨ ਦਾ ਸਵਾਲ ਆਇਆ, ਮੈਂ ਆਮ ਤੌਰ ਤੇ ਆਲਸ ਕਰ ਗਿਆ। ਮੇਰੇ ਮਾਲਕ ਮੇਰੇ ਤੇ ਕਿਰਪਾ ਕਰ ਤੇ ਮੈਨੂੰ ਉਹ ਉੱਦਮ ਕਰਾ, ਉੱਦਮ ਕਰੋ ਮੈਂ ਕਰਦਾ ਉੱਦਮ, ਪਰ ਮੇਰੇ ਕੋਲ ਹੁੰਦਾ ਨਹੀਂ, ਕੰਮ ਔਖਾ ਹੈ ਨਾ ਮੇਰੇ ਕੋਲ ਨਿਭਦਾ ਨਹੀਂ, ਉੱਦਮ ਕਰੋ ਕਰਾਵੋ ਠਾਕਰ ਸਾਹਿਬ ਤੂੰ ਕਰਾ, ਇਹ ਉੱਦਮ ਮੈਂ ਕਰਦਾ ਤੂੰ ਕਰਾ ਮੇਰੇ ਤੋਂ। ਔਰ ਸੱਚ ਜਾਣਾ, ਜਿਸ ਵੇਲੇ ਇਹ ਭਾਵਨਾ ਲੈ ਕੇ ਬੰਦਾ ਤੁਰੇ ਨਾ, ਮੈਂ ਉੱਦਮ ਕਰਦਾ ਤੇ ਬਾਕੀ ਸਿਰੇ ਚਾੜਨ ਦਾ ਕੰਮ ਤੂੰ ਕਰ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਗੱਲ ਕਹੀ, ਉਹ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਹ ਚੱਲ, ਤੂੰ ਗੁਰੂ ਕੀ ਚਰਨ ਸ਼ਰਨ ਇੱਕ ਕਦਮ ਚੁੱਕ, ਪਰ ਇੱਕ ਕਦਮ ਤਾਂ ਚੁੱਕਣਾ ਹੀ ਪਏਗਾ, ਜੇ ਤੂੰ ਆਖੇ ਮੈਂ ਕੁਝ ਵੀ ਨਾ ਕਰਾਂ, ਮੈਨੂੰ ਬਿਸਤਰੇ ਚੋਂ ਕੱਢ ਕੇ ਲੈ ਚੱਲੇ ਗੁਰਦੁਆਰੇ, ਇਹ ਤਾਂ ਨਾਜਾਇਜ਼ ਗੱਲ, ਇਹ ਤਾਂ ਅਯੋਗ ਮੰਗ, ਨੀਅਤ ਹੀ ਬਣਾ ਲੈ ਤੂੰ, ਥੋੜਾ ਜਿਹਾ ਮਨ ਹੀ ਬਣਾ ਲੈ, ਇੱਕ ਕਦਮ ਤਾਂ ਚੁੱਕਣਾ। ਸਤਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ, ਬਾਕੀ ਸਬੀਲਾ ਮਹਾਰਾਜ ਆਪੇ ਬਣਾ ਦੇਗਾ, ਤੂੰ ਨੀਅਤ ਹੀ ਬਣਾ ਲੈ, ਤੂੰ ਮਨ ਹੀ ਬਣਾ ਲੈ ਕਿ ਮੈਂ ਸਿੱਖੀ ਦੇ ਮਾਰਗ ਤੇ ਤੁਰਨਾ, ਇੱਕ ਕਦਮ ਤਾਂ ਚੁੱਕਣਾ। ਜੇ ਤੂੰ ਇੱਕ ਕਦਮ ਵੀ ਨਹੀਂ ਚੁੱਕੇਗਾ, ਤੂੰ ਉਹਦੇ ਕੋਲੋਂ ਕੀ ਆਸ ਕਰਨਾ ਕਿ ਕਰੋੜਾਂ ਕਦਮ ਅੱਗੇ ਹੋ ਕੇ ਤੈਨੂੰ ਲੈ ਤੁਰੇ, ਇੱਕ ਕਦਮ ਤੂੰ ਚੁੱਕ, ਇੱਕ ਵਾਰ ਸਤਗੁਰ ਮੰਤਰ ਸਿਮਰਨ ਮਾਤਰ, ਤੂੰ ਆਪਣੇ ਸਤਗੁਰੂ ਨੂੰ ਇੱਕ ਵਾਰੀ ਚੇਤੇ ਕਰਨ ਮਾਤਰ ਜ਼ਬਾਨ ਤੇ ਤਾਂ ਲਿਆ, ਤੂੰ ਇੱਕ ਵਾਰੀ ਪਿਆਰ ਨਾਲ ਧੰਨ ਗੁਰੂ ਨਾਨਕ ਤਾਂ ਕਹੋ,
ایک واری تو پیار چ بھج کے واہگرو کہہ کے تا ویکھ سمرن تا ہے بارن بار گر ہیت ہے او تینو لکھا وار یاد کرے گا. ایک گل پرسدھ ہے اسلام وچ او کہندے نے کہ بندہ ایک واری ہاتھ اٹھا کے کہہ دے نا یا خدا بندہ تے خداوند سات واری کہندا ہے یا بندہ یا بندہ یا بندہ یا بندہ یا بندہ سات واری کہندا. لیکن بھائی صاحب کہندے نے نہیں بہت تھوڑی گنتی ہے تو ایک واری خدا بندہ کہے وہ سات واری کہے تو بڑی چھوٹی بھائی تو ایک واری یاد کر وہ تینوں لکھاں وار یاد کرن نوں بیٹھے. ایک بار ستگر منتر سمرن ماتر سمرن تاہیں بارن بار گر ہیت ہے پیار نال یاد کر. پاونی بھگت پائے کوٹی اگر بھاگ رکھے اگر بھاگ پاو چرنا سامنے لیا کے حاضر کر دے ایک کوٹی بھی پیار نال اچلا کے مارن والی گل نہ ہوئے معاف کرنا یا دانی بن کے نال میں گردوارے دتے نے نہ ایتھے تا ارپن کرنا تیرا کیا تجھے کیا ارپ میں دے کی سکنا تیری دات وچوں تیرے ہی اگے نگونا جیا پیار بھیٹا کرنے واسطے ایک جتن ہے دے کی سکنا میں منگتا دے کی سکنا داتے دے اگے دے کی سکنا میں پاونی بھگت پائے پیار نال بھگتی تے پریم نال بھجیا ہویا کوٹی اگر بھاگ رکھے تاہے گر سرب ندان دان دیت ہے. اس ستگرو دے پاسوں اے منگ منگنی کے بادشاہ کرپا کرو تسی اتم کر کردے نو کرا لو میں اتم کردا تسی کرا لو اینو سرے چاڑن دی سمرتھا تسی بخشو اتم کرو کراو ہو ٹھاکر پیکھت سادھو سنگ ست سنگت دے درشن کرن واسطے میں ایک قدم چکنا باقی تسی میری باہ پڑیا جی ذرا. ہر ہر نام چڑھاو رنگن مینو نام دا رنگ چڑھا دیو پر ویکھیو آپے ہی تانوں چڑھانا پینا میتھوں نہیں پیا چڑھدا آپے ہی پرب رنگ من میں رام ناما جاپ کر کرپا وسو میرے ہردے تسی رحمت کرو میں تا تواڈے چرناں چ وسن تو اسمرتھ ہو گیا تسی میرے ہردے چ وس جاؤ آ کے میں تا تواڈی حضوری چ نت رہ سکن تو اسمرتھ ہاں تسی کرپا کر کے میرے ہردے چ ٹک جاؤ کر کرپا وسو میرے ہردے ہوئے سہائی آپ اے وچ تسی سہایتا کرو میری میرے کولوں یہ جتن سرے نہیں پیا لگدا میں ہردے چ تواڈی مورت تواڈا دھیان وسا لینا چاہنا میتھوں وستا نہیں پیا من ہتا کردا من دے پھرنے رکاوٹ بنی چلے جاندے نے سنسار دے جھجٹ مینوں تہاڈا دھیان ہردے چ وساؤن نہیں پے دیندے کرپا کرو کر کرپا وسو میرے ہردے ہوئے سہائی آپ من تن تیرا تن بھی تیرا تن دا تن من تیرا تو پرب میرا ہمرے وس کچھ نائے جوں تو راکھے جوں جوں راکھے تیوں تیوں رہنا تیرا دتا کھاہیں تیرا دیا کھاہیں. اوتھے بھی کہندے کر کرپا پرب اپنی جن توری سنگ سماؤ جیوں تو راکھیں تیوں رہا تیرا دتا پہنا کھاؤں ادم کرا جتھے باقی سارا کوئی تیریاں رحمتاں نوں مانن دا میں ادم کر رہا اوتھے تیری بھگتی وچ کھب جان دا بھی میرا جتن سفلا ہو جا. اور ویسے بھی سار سنگت جس منکھ دے جیون چ ادم نہیں نا او بندہ زنگ نال ماریا جاتا ہے کسے ویلے بھی او رشک نال ماریا جائے گا زنگال مار جائے گا.

ਤੇ ਜਿਹਦਾ ਮਨ ਭਗਤੀ ਵਾਲੇ ਪਾਸੇ ਪੁਰਜ਼ੋਰ ਯਤਨ ਨਹੀਂ ਕਰਦਾ ਉਹਦੇ ਸਰੀਰ ਦਾ ਯਤਨ ਉਦਮ ਵੀ ਬੇਕਾਰ ਚਲਾ ਜਾਂਦਾ। ਦੋਵਾਂ ਪੱਖਾਂ ਤੋਂ ਉਦਮ ਕਰਨ ਦੀ ਲੋੜ ਹੈ। ਸਾਹਿਬ ਕਲਗੀਧਰ ਪਾਤਸ਼ਾਹ ਦੇ ਪਾਵਨ ਦਰਬਾਰ ਚ ਇੱਕ ਪ੍ਰੇਮੀ ਲਾਲ ਚੰਦ ਹਲਵਾਈ ਨਾਮ ਦਾ ਆਇਆ ਸੀ। ਸਤਸੰਗਤ ਚ ਆ ਕੇ ਚੌਂਕੜਾ ਮਾਰ ਕੇ ਬੈਠਿਆ ਕਰੇ, ਮਾਲਾ ਵੀ ਹੱਥ ਚ ਰੱਖਿਆ ਕਰੇ। ਕਈ ਚਿਰ ਹੋ ਗਿਆ, ਸਿੱਖਾਂ ਨੇ ਆ ਕੇ ਕਿਹਾ ਪਾਤਸ਼ਾਹ ਲਾਲ ਚੰਦ ਕੁਝ ਨਹੀਂ ਕਰਦਾ, ਜਿੱਦਣ ਦਾ ਆਇਆ ਕਈ ਮਹੀਨੇ ਹੋ ਗਏ ਕੁਝ ਵੀ ਨਹੀਂ ਕਰਦਾ। ਵੇਖੋ ਨਾ ਕਿਵੇਂ ਢਿੱਡ ਕੱਟਿਆ, ਕਿਵੇਂ ਫੈਲਿਆ ਹੋਇਆ, ਕੁਝ ਵੀ ਤਾਂ ਨਹੀਂ ਕਰਦਾ। ਸਾਹਿਬਾਂ ਨੇ ਬੁਲਾ ਲਿਆ, ਲਾਲ ਚੰਦ ਵੀ ਤੇਰੀ ਸ਼ਿਕਾਇਤ ਤੂੰ ਕੁਝ ਨਹੀਂ ਕਰਦਾ ਕਿ ਮਹਾਰਾਜ ਐਵੇਂ ਕਹਿੰਦੇ ਨੇ। ਮੈਂ ਅੰਮ੍ਰਿਤ ਵੇਲੇ ਜਾਗਦਾ ਵੀ ਹਾਂ, ਸੰਗਤ ਚ ਆ ਕੇ ਬੈਠਦਾ, ਮਾਲਾ ਵੀ ਫੇਰਦਾ, ਮੈਂ ਬਾਣੀ ਵੀ ਪੜ੍ਹਦਾ ਕਿ ਮਹਾਰਾਜ ਸੇਵਾ ਲੰਗਰ ਚ ਨਹੀਂ ਸੇਵਾ ਕਰਨ ਆਉਂਦਾ। ਕਦੇ ਇਹਨੇ ਸਫਾਈ ਦੀ ਸੇਵਾ ਨਹੀਂ ਕੀਤੀ, ਕਦੇ ਕੋਈ ਸੰਗਤ ਦੀ ਸੇਵਾ ਚ ਹੱਥ ਨਹੀਂ ਵਟਾਇਆ। ਕਿਉਂ ਬਾਈ ਲਾਲ ਚੰਦ? ਕਿ ਮਹਾਰਾਜ ਉਹ ਜੋ ਭਗਤੀ ਜੋ ਮੈਂ ਕਰ ਲੈਣਾ, ਮੈਂ ਬਾਣੀ ਜੋ ਪੜ੍ਹ ਲੈਣਾ, ਸਾਹਿਬ ਕਹਿਣ ਲੱਗੇ ਅਧੂਰਾ ਕੰਮ ਕਰ ਰਿਹਾ। ਲਾਲ ਚੰਦ ਇਸ ਤਰ੍ਹਾਂ ਨਹੀਂ ਸਰਨਾ, ਕੁਝ ਹੱਥ ਪੈਰ ਵੀ ਸਫਲੇ ਕਰਨੇ ਪੈਣਗੇ। ਜੇ ਸਰੀਰ ਨੂੰ ਆਲਸ ਮਾਰ ਗਿਆ ਤੇਰੇ ਮਨ ਦਾ ਉਦਮ ਕੀ ਕਰੇਗਾ? ਤੇਰੀ ਭਗਤੀ ਕੀਤੀ, ਬਾਣੀ ਪੜ੍ਹੀ, ਜਦ ਸਰੀਰ ਬੇਕਾਰ ਹੁੰਦਾ ਚਲਾ ਗਿਆ। ਧਿਆਨ ਦੇਣਾ, ਸਰੀਰ ਨਾਲ ਕੁਝ ਨਾ ਕੀਤਾ ਸਰੀਰ ਬੇਕਾਰ ਹੋ ਜਾਏਗਾ, ਮਨ ਨਾਲ ਕੁਝ ਨਾ ਕੀਤਾ ਤੇ ਮਨ ਬੇਕਾਰ ਹੋ ਜਾਏਗਾ। ਸਾਹਿਬ ਕਹਿਣ ਲੱਗੇ ਸਰੀਰ ਦਾ ਵੀ ਕੁਝ ਕਰ, ਸਰੀਰ ਨੂੰ ਵੀ ਆਰੇ ਲਾ, ਸਰੀਰ ਨੂੰ ਵੀ ਉਦਮ ਵਿਚ ਰੱਖ, ਇਹਨੂੰ ਵੀ ਥੋੜਾ ਜਿਹਾ ਚੁਸਤ ਰੱਖਣ ਵਾਸਤੇ, ਸਤਰਕ ਰੱਖਣ ਵਾਸਤੇ ਕੋਈ ਯਤਨ ਕਰ, ਕੁਝ ਭਜਨ ਹੱਥ ਸੇਵਾ ਵਿਚ ਕਰਿਆ ਕਰ, ਲੰਗਰ ਦੀ ਸੇਵਾ ਵਿਚ, ਸੰਗਤ ਦੀ ਸੇਵਾ ਵਿਚ। ਬਹੁਤ ਕੰਮ ਐਸੇ ਨੇ ਜਿਹੜੇ, ਔਰ ਇਹ ਗੁਰੂ ਘਰ ਦੀ ਬੜੀ ਪਿਆਰੀ ਵਿਉਂਤ ਹੈ। ਆ ਜਿਹੜਾ ਗੁਰ ਸੰਗਤ ਵਿਚ ਚੱਲ ਕੇ ਆਉਣਾ ਨਾ, ਕਈ ਲੋਕ ਸਮਝਦੇ ਨੇ ਘਰ ਚ ਮਹਾਰਾਜ ਦਾ ਪ੍ਰਕਾਸ਼ ਕਰ ਲਿਆ ਸਾਡਾ ਸਰ ਗਿਆ ਕੰਮ। ਧਿਆਨ ਦੇਣਾ, ਗੁਰੂ ਗ੍ਰੰਥ ਸਾਹਿਬ ਘਰ ਵਿਚ ਹੋਣ, ਧੰਨ ਭਾਗ, ਗੁਰਬਾਣੀ ਦੀ ਸਟੱਡੀ ਹਰ ਸਿੱਖ ਦਾ ਕੰਮ ਹੈ, ਔਰ ਘਰ ਘਰ ਅੰਦਰ ਧਰਮਸਾਲ ਹੋਵੇ, ਇਹ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਨਾਨਕ ਦੀ ਰੀਝ ਦੱਸਦੇ ਨੇ। ਲੇਕਿਨ ਕਿਵੇਂ ਕਰਨਾ, ਸਤਸੰਗਤ ਵਿਚ ਉੱਠ ਕੇ ਆ ਜਾਣਾ, ਇਹਦੇ ਕਿੰਨੇ ਫਲ ਹੋਣਗੇ? ਇੱਕ ਤਾਂ ਤੁਸੀਂ ਸਿੱਖ ਭਾਈਚਾਰੇ ਨਾਲ ਜੁੜ ਜਾਂਦੇ ਹੋ, ਗੁਰੂ ਪੁੱਤਰਾਂ ਨਾਲ ਜੁੜ ਜਾਂਦੇ ਹੋ, ਭਰਾਵਾਂ ਨਾਲ ਜੁੜ ਜਾਂਦੇ ਹੋ, ਤੇ ਦੂਜੀ ਗੱਲ ਇਹ ਉੱਠ ਕੇ ਆਉਣ ਵਿਚ ਤੁਰਨ ਫਿਰਨ ਦਾ ਉਦਮ ਵੀ ਹੋ ਜਾਏਗਾ। ਆਉਣ ਜਾਣ ਦੀ ਖੇਚਲ ਜਿਹੜੀ ਸਰੀਰ ਨੂੰ ਹੋਵੇਗੀ, ਉਹ ਜਿਹੜੀ ਮਾਰਨਿੰਗ ਵਾਕ ਲੋਕ ਕਹਿੰਦੇ ਨੇ ਅੰਮ੍ਰਿਤ ਵੇਲੇ ਦੀ ਸੈਰ, ਇਹ ਸੁਤੇ ਸਿੱਧ ਹੋ ਜਾਏਗੀ। ਜਿਹਦੇ ਬੜੇ ਹੀ ਗੁਣ ਨੇ, ਬੜੇ ਹੀ ਫਾਇਦੇ ਨੇ, ਬੜੇ ਲਾਭ ਨੇ। ਇੱਥੇ ਆ ਕੇ ਕੋਈ ਬੰਦਾ ਜੋੜਿਆਂ ਚ ਖਲੋ ਜਾਂਦਾ ਹੈ, ਕੋਈ ਲੰਗਰ ਵਾਲੇ ਪਾਸੇ ਲੱਗ ਜਾਂਦਾ ਹੈ, ਕੋਈ ਹੋਰ ਕਿਸੇ ਉਦਮ ਵਿਚ, ਕਿਤਨੇ ਲਾਭ ਹੋ ਜਾਣਗੇ, ਕਿਤਨਾ ਸਰੀਰ ਨੂੰ ਫਾਇਦਾ ਹੋ ਜਾਏਗਾ। ਤੇ ਬਾਕੀ ਸਤਸੰਗਤ ਦੇ ਆਸਰੇ, ਗੁਰੂ ਚਰਨਾਂ ਚ ਧਿਆਨ ਜੋੜ ਕੇ ਜਿਸਲੇ ਬਾਣੀ ਨਾਲ ਆਪਣਾ ਮਨ ਜੋੜਾਂਗੇ, ਉਸ ਵੇਲੇ ਮਨ ਵੀ ਉਦਮ ਵਿਚ ਆ ਜਾਏਗਾ, ਮਨ ਵੀ ਸਤਰਕਤਾ ਵਿਚ ਆ ਜਾਏਗਾ। ਸਾਹਿਬ ਚਾਹੁੰਦੇ ਨੇ ਮਨੁੱਖ ਦੋਵੇਂ ਤਰ੍ਹਾਂ ਉਦਮ ਵਿਚ ਆਵੇ, ਸਰੀਰ ਕਰਕੇ ਵੀ ਮਨ ਕਰਕੇ। ਇੱਕ ਪੱਖ ਵੀ ਇਹਦਾ ਕਮਜ਼ੋਰ ਰਹਿ ਗਿਆ ਤੇ ਕਿਵੇਂ ਚੱਲੇਗਾ? ਆਖਿਰ ਮਨ ਨੇ ਸਰੀਰ ਚ ਠਹਿਰਨਾ, ਜੇ ਮਨ ਬੇਕਾਰ ਹੁੰਦਾ ਚਲਾ ਗਿਆ, ਜ਼ੰਗਾ ਰੂਦ ਹੁੰਦਾ ਚਲਾ ਗਿਆ, ਇਹ ਮਨ ਕਿੱਥੇ ਟਿਕੇਗਾ? ਸਰੀਰ ਦੀਆਂ ਲੰਮੀਆਂ ਉਮਰਾਂ ਹੋਣ, ਇਹ ਚੁਸਤ ਹੋਵੇ, ਕੰਮ ਆਉਣ ਜੋਗਾ ਹੋਵੇ, ਪਰਉਪਕਾਰੀ ਹੋਵੇ। ਇਸ ਕਰਕੇ ਇਸ ਸਰੀਰ ਨੂੰ ਸਤਸੰਗਤ ਦਾ ਆਹਾਰ ਬਖਸ਼ਿਸ਼ ਕੀਤਾ, ਸੇਵਾ ਦਾ ਆਹਾਰ ਬਖਸ਼ਿਸ਼ ਕੀਤਾ, ਤੇ ਮਨ ਨੂੰ ਭਗਤੀ ਤੇ ਸਿਮਰਨ ਦਾ ਆਹਾਰ ਬਖਸ਼ਿਸ਼ ਕੀਤਾ। ਜੇ ਨਹੀਂ ਹੁੰਦਾ, ਆਪਾਂ ਇੱਕ ਕਦਮ ਚੁੱਕੀਏ ਤੇ ਬਾਕੀ ਦੁਹਾਈ ਮਹਾਰਾਜ ਦੀ ਪਾਈਏ, ਸਾਹਿਬ ਕਿਰਪਾ ਕਰੋ, ਆ ਥੋੜਾ ਜਿਹਾ ਉਦਮ ਮੈਂ ਕਰਨਾ, ਬਾਕੀ ਤੁਸੀਂ ਕਰਾ ਲਓ। ਉਦਮ ਸੋਈ ਕਰਾਏ ਪ੍ਰਭ, ਮਿਲ ਸਾਧੂ ਗੁਣ ਗਾਓ, ਤੇ ਪਾਤਸ਼ਾਹ ਹੋਰ ਕੋਈ ਆਸਰਾ ਨਹੀਂ ਜਿਹੜਾ ਮੈਨੂੰ ਇਸ ਪਾਸੇ ਤੋਰ ਸਕੇ। ਦੂਜੀ ਜਾਏ ਨਾ ਸੁਝਈ, ਕਿੱਥੇ ਕੂਕਣ ਜਾਓ, ਅਗਿਆਨ ਬਿਨਾਸਣ, ਤੇਰੀ ਸੰਗਤ ਤੇ ਤੇਰਾ ਨਾਮ ਅਗਿਆਨ ਨੂੰ ਦੂਰ ਕਰਨ ਵਾਲਾ। ਤਮ ਹਰਨ, ਜੀਵਨ ਵਿੱਚੋਂ ਤਮੋ ਗੁਣ ਨੂੰ, ਤਮਾ ਆਦਿਕ ਨੂੰ ਕੱਢਣ ਦਾ ਕਾਰਨ ਬਣਦਾ। ਉੱਚੇ ਅਗਮ ਅਮਾਓ ਮੇਰੇ ਵਾਹਿਗੁਰੂ, ਮਨ ਵਿਛੜਿਆ ਹਰ ਵੇਲੀ ਏ, ਤੇਰੇ ਨਾਲ ਟੁੱਟਾ ਹੋਇਆ ਮਨ ਕਿਸੇ ਤਰੀਕੇ ਨਾਲ ਮੇਲ ਲੈ, ਆਪਣੇ ਨਾਲ ਜੋੜ ਲੈ। ਮਨ ਵਿਛੜਿਆ ਹਰ ਮੇਲੀ ਏ, ਨਾਨਕ ਇਹ ਸੁਆਓ, ਮੇਰਾ ਤਾਂ ਇਹ ਮਕਸਦ ਹੈ ਜੀਵਨ ਦਾ। ਸਰਬ ਕਲਿਆਣਾ ਤਿਤ ਦਿਨ, ਹਰ ਪਰਸੀ ਗੁਰ ਕੈ ਪਾਓ, ਉਸ ਦਿਨ ਸਾਰੇ ਸੁੱਖ ਹੋ ਜਾਣਗੇ, ਸਾਰੇ ਕਲਿਆਣ ਜੀਵਨ ਵਿੱਚ ਵਰਤ ਜਾਣਗੇ, ਜਿਸ ਦਿਨ ਤੇਰੇ ਚਰਨਾਂ

ਚੰਨ ਨਾਨਕ ਇਹ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਨਾ ਚੰਨ ਨਾਨਕ ਇਹ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਨਾ ਗੁਰਮੁਖ ਜਨਮ ਸਵਾਰ

ਸਤਿਗੁਰੂ ਕਹਿੰਦੇ ਨੇ ਦੇਹ ਸਦਾ ਨਹੀਂ ਰਹਿਣੀ। ਜ਼ਿੰਦਗੀ ਵਿੱਚ ਕੋਈ ਐਸਾ ਕੰਮ ਕਰ ਜਾ ਕੇ ਲੋਕ ਤੈਨੂੰ ਯਾਦ ਕਰਨ, ਭਾਈ ਵਾਹ ਫਲਾਣਾ ਤਾਂ ਏਦਾਂ ਦਾ ਸੀ, ਬੜਾ ਚੰਗਾ ਸੀ।

ਸਤਿਗੁਰੂ ਕਹਿੰਦੇ ਨੇ ਗਿਆਨ ਦਾ ਝਾੜੂ ਮਨ ਦੇ ਹੱਥ ਵਿੱਚ ਪਕੜ ਲੈ ਤੇ ਆਪਣੇ ਅੰਦਰੋਂ ਈਰਖਾ ਦਵੈਤ ਚੁਗਲੀ ਨਿੰਦਾ ਬਖੀਲੀ ਇਹ ਸਾਰੀ ਹੂੰਝ ਕੇ ਬਾਹਰ ਕੱਢ ਦੇ ਤਾਂ ਕਿ ਤੇਰੇ ਹਿਰਦੇ ਚ ਟਿਕ ਜਾਵੇ ਸਤਨਾਮ ਸ੍ਰੀ ਵਾਹਿਗੁਰੂ।

ਸਾਡੇ ਮਨ ਕਮਜ਼ੋਰ ਹਨ, ਸਾਡੀ ਸੁਰਤੀ ਪਦਾਰਥਾਂ ਦੇ ਵਿੱਚ ਖਚਿਤ ਹੋਣ ਕਰਕੇ ਅਸੀਂ ਸੋਚਦੇ ਹਾਂ ਪਤਾ ਨਹੀਂ ਫਲਾਣਾ ਕੰਮ ਨਹੀਂ ਸੌ ਰਿਹਾ, ਰੱਬ ਨੇ ਕਿਉਂ ਨਹੀਂ ਸਵਾਰਿਆ। ਅਸੀਂ ਕਈ ਵੇਰਾਂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਵਿੱਚ ਵੀ ਦਖਲ ਦਿੰਦੇ, ਫਲਾਣੇ ਦਾ ਸੌਰ ਗਿਆ ਸਾਡਾ ਨਹੀਂ ਸੌ ਰਿਹਾ, ਪਰ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਹੈ ਬਈ ਕਿਹੜਾ ਪਦਾਰਥ ਕਿਹੜਾ ਸੁੱਖ ਕਿਸ ਵੇਲੇ ਤੇਰੀ ਝੋਲੀ ਵਿੱਚ ਪਾਉਣਾ। ਸਮਾਂ ਆਏਗਾ ਸਾਰੇ ਸੁੱਖ ਤੈਨੂੰ ਮਿਲ ਜਾਣਗੇ, ਤੇ ਜਿਹੜੀ ਵਸਤੂ ਵਾਹਿਗੁਰੂ ਨੇ ਤੈਨੂੰ ਨਹੀਂ ਦਿੱਤੀ ਸਮਝ ਲੈ ਕਿ ਤੇਰੇ ਲਈ ਉਹ ਦੁਖਦਾਈ ਸੀ, ਤੇਰੇ ਤੇ ਉਸਨੇ ਭਲਾ ਕੀਤਾ ਜਿਹੜੀ ਉਹ ਵਸਤੂ ਤੈਨੂੰ ਨਹੀਂ ਦਿੱਤੀ, ਕਿਉਂਕਿ ਗੁਰੂ ਤਾਂ ਸਦਾ ਹੀ ਭਲਾ ਲੋਚਦੇ, ਉਹ ਤਾਂ ਅਕਿਰਤ ਗਣਾਂ ਨੂੰ ਵੀ ਪਾਲਦਾ ਹੈ। ਕਿਆ ਤੂੰ ਉਹਦੇ ਹੁਕਮ ਵਿੱਚ ਚੱਲੇ ਤਾਂ ਲੋਕ ਪਰਲੋਕ ਦੇ ਸੁੱਖ ਨਾ ਦੇਵੇਗਾ ਤੈਨੂੰ, ਜ਼ਰੂਰ ਦੇਵੇਗਾ, ਪਰ ਜੇ ਸੇਵਕ ਹੈ ਤਾਂ ਕਾਲਾ ਨਾ ਪੈ, ਜੇ ਸੇਵਕ ਹੈ ਤਾਂ ਆਰਾਮ ਨਾ ਪਾਲ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੋ ਗੁਰ ਕੇ ਪਾਣੇ ਵਿੱਚ ਆਵੇ, ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਸਤ ਸਤ ਸਤ ਕਰਕੇ ਮੰਨਦਾ ਉਹ ਸੇਵਕ ਹੈ, ਸਿੱਖ ਹੈ, ਸਖਾ ਹੈ, ਉਹ ਆਪਣੇ ਗੁਰੂ ਦੇ ਨਾਲ ਸੱਚੀ ਪ੍ਰੀਤ ਕਰਦੇ ਹੈ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੋ ਗੁਰ ਕੇ ਪਾਣੇ ਵਿੱਚ ਆਵੇ, ਆਪਣੇ ਪਾਣੇ ਜੋ ਚੱਲੇ ਪਾਈ ਵਿਛੜ ਚੋਟਾਂ ਖਾਵੇ। ਆਪਣੇ ਪਾਣੇ ਜਿਹੜੇ ਚੱਲਦੇ ਹਨ ਉਹ ਸਦਾ ਦੁਖੀ ਰਹਿੰਦੇ ਹਨ, ਕਦੇ ਸੁੱਖ ਨਹੀਂ ਮਾਣ ਸਕਦੇ। ਇਸ ਲਈ ਹਜ਼ੂਰ ਕਹਿੰਦੇ ਹਨ ਭਾਈ ਸਤਿਗੁਰ ਦਾਤਾ ਦਿਆਲ ਹੈ, ਉਹ ਤਾਂ ਸਦਾ ਦਿਆਲੂ ਹੈ, ਉਹ ਤਾਂ ਸਦਾ ਤੈਨੂੰ ਦੇ ਰਿਹਾ। ਜਿਸ ਨੂੰ ਦਇਆ ਸਦਾ ਹੋ, ਜਿਹਦੇ ਕੋਲੋਂ ਹੁੰਦੀ ਦਇਆ ਹੈ, ਜਿਹਦੇ ਕੋਲੋਂ ਮਿਲਦੀ ਬਖਸ਼ਿਸ਼ ਹੈ, ਉਸ ਦਾਤੇ ਨੂੰ ਕੋਸ ਰਿਹਾ, ਉਹ ਸਦਾ ਭਲਾ ਕਰ ਰਿਹਾ ਬਈ। ਤੇਰਾ ਕੰਮ ਹੈ ਉਸ ਦਾ ਸ਼ੁਕਰਾਨਾ ਕਰ, ਉਹਦੇ ਗੁਣ

ਮਨੁੱਖ ਦੇ ਉੱਪਰ ਬੜੀਆਂ ਰਹਿਮਤਾਂ ਕੀਤੀਆਂ ਹਨ, ਬੜੇ ਉਪਕਾਰ ਕੀਤੇ ਹਨ, ਪਰ ਇਹ ਮਨੁੱਖ ਨੂੰ ਕਿਤੇ ਇੱਕ ਕੋਈ ਵਸਤੂ ਨਾ ਨਾ ਮਿਲੇ, ਇਹ ਗੁਰੂ ਵੱਲੋਂ ਵੇਮੁਖ ਹੋ ਜਾਂਦਾ। ਹਜ਼ੂਰ ਕਹਿੰਦੇ ਨੇ, ਜਿਸ ਵਾਹਿਗੁਰੂ ਨੇ ਏਡੇ ਰੰਗ ਭਾਗ ਤੈਨੂੰ ਲਾਏ, ਸਭ ਤੋਂ ਵੱਡੀ ਤਾਂ ਤੇਰੇ ਤੇ ਇਹ ਕਿਰਪਾ ਕੀਤੀ ਕਿ ਤ੍ਰਿਗੜ ਜੂਨਾਂ ਵਿੱਚੋਂ ਤੈਨੂੰ ਕੱਢ ਕੇ 84 ਦੇ ਗੇੜ ਨੂੰ ਕੱਟ ਕੇ ਤੈਨੂੰ ਸੋਹਣਾ ਮਨੁੱਖਾ ਜਨਮ ਬਖਸ਼ਿਆ। ਫਿਰ ਤੇਰੇ ਰਹਿਣ ਦੇ ਪ੍ਰਬੰਧ, ਤੇਰੇ ਸਾਥ ਸੰਬੰਧੀ, ਤੇਰੀ ਰੱਖਿਆ ਲਈ, ਛਕਣ ਲਈ 36 ਪ੍ਰਕਾਰ ਦੇ ਭੋਜਨ, ਤੇ ਜਿੱਥੋਂ ਤੋਂ ਲੰਘਦੇ ਲੋਕੀ ਨਮਸਕਾਰਾਂ ਕਰਦੇ ਹਨ, ਇਹ ਕਿਹਦੀ ਕਿਰਪਾ ਹੈ? ਉਸ ਈਸ਼ਵਰ ਦੀ ਕਿਰਪਾ ਹੈ ਨਾ, ਨਹੀਂ ਤੇ ਤੇਰੇ ਵਰਗੇ ਕਈ ਅਨੇਕਾਂ ਰੁਲਦੇ ਫਿਰਦੇ ਹਨ ਜਿਨ੍ਹਾਂ ਨੂੰ ਕੋਈ ਵੇਖਦਾ ਤੱਕ ਨਹੀਂ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਹ ਪ੍ਰਸ਼ਾਦ 36 ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ, ਜੈ ਪ੍ਰਸਾਦ ਸੁਗੰਧਤ ਤਨ ਲਾਵੈ, ਤਿਸ ਕੋ ਸਿਮਰਤ ਪਰਮ ਗਤੀ ਪਾਵੈ, ਜਹ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, 8 ਪਹਿਰ ਸਿਮਰੋ ਤਿਸ ਰਸਨਾ, ਜਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਣ ਜੋਗ। ਉਹ ਸਦਾ ਉਸ ਨੂੰ ਧਿਆਵਨਾ ਕਰ। ਜੇ ਕਿਤੇ ਪਰਮੇਸ਼ਰ ਦਾ ਸਿਮਰਨ ਤੈਨੂੰ ਭੁੱਲ ਜਾਵੇ ਤਾਂ ਚੇਤੇ ਕੀਤਾ ਕਰ ਉਸ ਮਾਲਕ ਦੇ ਗੁਣ, ਕਿ ਜਿਸ ਮਾਲਕ ਨੇ ਤੈਨੂੰ ਇਹ ਸੋਹਣਾ ਸਰੀਰ ਦਿੱਤਾ, ਕੰਚਨ ਵਰਗੀ ਦੇਹੀ ਦਿੱਤੀ ਹੈ, ਉਹਨਾਂ ਨੂੰ ਵੇਖ ਜਿਨ੍ਹਾਂ ਨੂੰ ਅੱਖਾਂ ਨਹੀਂ ਮਿਲੀਆਂ, ਉਹਨਾਂ ਨੂੰ ਵੇਖ ਜਿਹੜੇ ਤੁਰ ਨਹੀਂ ਸਕਦੇ, ਅਪਾਹਜ ਹਨ, ਉਹਨਾਂ ਨੂੰ ਵੇਖ ਜਿਨ੍ਹਾਂ ਦੀ ਕੋਈ ਪੁਸ਼ ਪ੍ਰਤੀਤ ਨਹੀਂ, ਉਹਨਾਂ ਨੂੰ ਪੁੱਛ ਜਿਹੜੇ ਹਸਪਤਾਲਾਂ ਵਿੱਚ ਪਏ ਹਾਏ ਹਾਏ ਕਰ ਰਹੇ ਹਨ ਰਾਤ ਦਿਨ, ਜਿਸ ਮਾਲਕ ਨੇ ਤੈਨੂੰ ਅਰੋਗ ਕੰਚਨ ਵਰਗੀ ਦੇਹੀ ਦਿੱਤੀ, ਏਡੀਆਂ ਖੁਸ਼ੀਆਂ ਨਾਲ ਜਿਸ ਵਾਹਿਗੁਰੂ ਨੇ ਤੇਰੀਆਂ ਚੋਲੀਆਂ ਭਰੀਆਂ ਹਨ, ਜੇ ਕੋਈ ਇੱਕ ਨਹੀਂ ਮਿਲਿਆ ਸੁੱਖ ਤਾਂ ਨਿਰੰਕਾਰ ਨੂੰ ਕੋਸ਼ ਨਹੀਂ, ਉਸ ਨੇ ਜੇ ਨਹੀਂ ਦਿੱਤਾ ਤੇਰੇ ਸੁੱਖ ਲਈ ਨਹੀਂ ਦਿੱਤਾ, ਤੇਰੇ ਭਲੇ ਲਈ ਨਹੀਂ ਦਿੱਤਾ, ਉਹ ਸਦਾ ਹੀ ਭਲਾ ਲੋਚਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੱਕ ਸ਼ਰਧਾਲੂ ਦੰਪਤੀ ਗੁਰੂ ਕਾ ਸਿੱਖ ਔਰ ਸਿੰਘਣੀ ਅੰਮ੍ਰਿਤ ਵੇਲੇ ਜਾਗਦੇ ਹਨ, ਨਿਤਨੇਮ ਕਰਦੇ ਹਨ, ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਸੋਹਣਾ ਲਾਲ ਬਖਸ਼ਿਆ ਉਹਨਾਂ ਦੇ ਘਰ। ਗੁਰੂ ਕਾ ਸਿੱਖ ਕਹਿੰਦਾ, ਪਹਿਲਾਂ ਸਤਿਗੁਰਾਂ ਦੇ ਚਰਨਾਂ ਤੇ ਸੁਹਾ ਆਈਏ, ਇਹ ਸਫਲ ਹੋ ਜਾਵੇ, ਮੱਥਾ ਟਿਕਾ ਆਈਏ, ਉਸ ਮਾਲਕ ਦਾ ਸ਼ੁਕਰਾਨਾ ਕਰ ਆਈਏ ਜਿਸ ਮਾਲਕ ਨੇ ਇਹ ਸੋਹਣਾ ਲਾਲ ਬਖਸ਼ਿਆ। ਕਿਉਂਕਿ ਸਿਫਤੀ ਗੰਢ ਪਵੇ ਦਰਬਾਰ, ਪੁੱਤੀ ਗੰਢ ਪਵੇ ਸੰਸਾਰ, ਮਿੱਠੀ ਮੁਰਾਦ ਬੜੇ ਸਿਦਕ ਦੇ ਨਾਲ, ਬੜੇ ਪਿਆਰ ਦੇ ਨਾਲ ਨਿਤਨੇਮ ਕਰਦੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪੁੱਜੇ, ਆਓ ਕਰੋ ਦਰਸ਼ਨ, ਅਕਾਲ ਤਖਤ ਤੇ ਆਪ ਬਿਰਾਜਮਾਨ ਹਨ, ਜਿਧਰ ਵੇਖਦੇ ਹਨ ਮਾਨੋ ਮੇਰਾ ਦਾ ਮੀਂਹ ਵਸ ਰਿਹਾ। ਜੋ ਕੋਈ ਮਨ ਵਿੱਚ ਇੱਛਾ ਕਰਦਾ ਹੈ ਉਹਦੀਆਂ ਚੋਲੀਆਂ ਭਰ ਰਹੇ ਹਨ, ਤੇ ਜਦੋਂ ਇਸ ਦੰਪਤੀ ਨੇ ਆ ਕੇ ਮੱਥਾ ਟਿਕਾਇਆ ਇਸ ਬੱਚੇ ਨੂੰ, ਤੇ ਝੱਟ ਬੱਚਾ ਸਰੀਰ ਤਿਆਗ ਗਿਆ, ਸਰੀਰ ਤਿਆਗ ਗਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਸ ਬੱਚੇ ਨੂੰ ਆਸ਼ੀਰਵਾਦ ਦੇ ਕੇ ਕਹਿਣ ਲੱਗੇ, ਭਈ ਦਬਾ ਦੇ ਹੋ ਇਸ ਨੂੰ, ਜੋ ਮਾਲਕ ਕਰਦਾ ਭਲਾ ਕਰਦਾ, ਉਚਾਰਨ ਕਰੋ ਸ਼੍ਰੀ, ਜੋ ਵਾਹਿਗੁਰੂ ਕਰਦਾ ਭਲਾ ਕਰਦਾ। ਦਬਾ ਦਿੱਤਾ, ਬੜੇ ਨਿਰਾਸ਼ ਹੋ ਕੇ ਘਰ ਨੂੰ ਆਏ, ਭਈ ਗਏ ਸਾਂ ਖੁਸ਼ੀਆਂ ਮਾਣਨ ਤੇ ਦੁੱਖਾਂ ਦੀਆਂ ਜੋਲੀਆਂ ਭਰ ਕੇ ਆ ਗਏ।
ਗੁਰੂ ਕਾ ਸਿੱਖ ਆਪਣੀ ਘਰ ਵਾਲੀ ਨੂੰ ਸਮਝਾਉਂਦਾ ਪਤੀ ਪੁਰਸ਼ੇ ਮਾਲਕ ਜੋ ਕਰਦਾ ਭਲਾ ਹੀ ਕਰਦਾ, ਪਤਾ ਨਹੀਂ ਇਸ ਵਿੱਚ ਹੀ ਸਾਡਾ ਕੋਈ ਭਲਾ ਹੋ। ਸਾਨੂੰ ਨਿਸ਼ਰਦ ਨਹੀਂ ਹੋਣਾ ਚਾਹੀਦਾ, ਸਿਦਕ ਨਹੀਂ ਹਾਰਨਾ ਚਾਹੀਦਾ, ਇਹ ਸਾਰੀਆਂ ਦਾਤਾਂ ਉਹਦੀਆਂ ਹਨ। ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਅਗਲੇ ਸਾਲ ਫਿਰ ਸੋਨਾ ਲਾਲ ਬਖਸ਼ਿਆ। ਹੁਣ ਘਰ ਵਾਲੀ ਦਾ ਜੀ ਨਹੀਂ ਕਰਦਾ ਕਿ ਲੈ ਜਾਵਾਂ, ਕਿਤੇ ਫਿਰ ਨਾ ਸਰੀਰ ਤਿਆਗ ਜਾਵੇ, ਪਤਾ ਨਹੀਂ ਕੀ ਕਾਰਨ ਹੈ। ਪਰ ਗੁਰੂ ਕੇ ਸਿੱਖ ਨੇ ਆਖਿਆ, ਜਿਸ ਬੱਚੇ ਨੇ ਗੁਰੂ ਕਾ ਦੀਦਾਰ ਨਹੀਂ ਕੀਤਾ, ਗੁਰੂ ਨੇ ਜਿਸ ਬੱਚੇ ਨੂੰ ਆਪਣਾ ਨਹੀਂ ਬਣਾਇਆ, ਉਹ ਸਾਡਾ ਵੀ ਨਹੀਂ। ਇਸ ਲਈ ਪਹਿਲੇ ਗੁਰੂ ਦੇ ਚਰਨਾਂ ਤੇ ਨਮਸਕਾਰ ਕਰਾਉਣੀ ਹੈ। ਭਾਗਵਾਨੇ ਤੂੰ ਮਨ ਨੂੰ ਡੁਲਾਏ ਮਨ ਨਾ ਕਰ, ਅਸੀਂ ਗੁਰੂ ਕੇ ਬੱਚੇ ਹਾਂ, ਉਹ ਸਾਡੇ ਮਾਤਾ ਪਿਤਾ ਹਨ, ਤੇ ਮਾਤਾ ਪਿਤਾ ਕਦੇ ਵੀ ਆਪਣੇ ਬੱਚਿਆਂ ਨਾਲ ਵਿਤਕਰਾ ਨਹੀਂ ਕਰਿਆ ਕਰਦੇ। ਪਿਆਰੀ ਸਾਧ ਸਿੰਘ ਜਦੋਂ ਮੱਥਾ ਟਿਕਾਣ ਲਈ ਆਏ, ਸਤਿਗੁਰਾਂ ਦੇ ਚਰਨਾਂ ਤੇ ਲਿਟਾਇਆ, ਇਹ ਬੱਚਾ ਵੀ ਸਰੀਰ ਤਿਆਗ ਗਿਆ। ਉਚਾਰਨ ਕਰੋ ਸ੍ਰੀ। ਹੁਣ ਤਾਂ ਬੜਾ ਹੀ ਵੈਰਾਗ ਆਇਆ, ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਇਸ ਨੂੰ ਦਬਾ ਦਿਓ, ਜਪ ਜੀ ਸਾਹਿਬ ਦਾ ਪਾਠ ਕਰਕੇ ਤੇ ਦਬਾ ਦਿਓ। ਜੋ ਮਾਲਕ ਕਰਦਾ ਚੰਗੀ ਕਰਦਾ। ਬੜੇ ਨਿਰਾਸ਼ ਹੋਏ, ਪਰ ਇੱਕ ਪਾਸੇ ਗੁਰੂ ਕਾ ਸਿਦਕ ਵੀ ਹੈ, ਬਈ ਗੁਰੂ ਜੋ ਕਰਦਾ ਭਲੀ ਕਰਦਾ। ਪਿਆਰੀ ਸਤ ਸਿੰਘਤ, ਤੀਸਰੇ ਸਾਲ ਵੀ ਨਿਰੰਕਾਰ ਨੇ ਇੱਕ ਲਾਲ ਇਹਨਾਂ ਨੂੰ ਬਖਸ਼ਿਸ਼ ਕੀਤਾ। ਹੁਣ ਘਰ ਵਾਲੀ ਕਹਿੰਦੀ ਮੈਂ ਨਹੀਂ ਲੈ ਜਾਣਾ ਇਸ ਨੂੰ। ਗੁਰੂ ਕਾ ਸਿੱਖ ਕਹਿਣ ਲੱਗਾ, ਭਾਗਵਾਨੇ ਇਹ ਗੁਰੂ ਦੀਆਂ ਗੁਰੂ ਹੀ ਜਾਣਦਾ ਏ। ਇਸ ਵਾਸਤੇ ਅਸੀਂ ਗੁਰੂ ਕੇ ਜਿਉਂਦੇ ਮੋਏ, ਜਿੱਥੇ ਕਿੱਥੇ ਅਸੀਂ ਗੁਰੂ ਕੇ ਹਾਂ, ਸਾਡਾ ਤਨ ਮਨ ਧਨ ਪਰਿਵਾਰ ਸਭ ਗੁਰੂ ਕਾ ਹੈ। ਅਸੀਂ ਕਿਉਂ ਬੇਮੁਖ ਹੋ ਕੇ ਮਰੀ, ਕਿਉਂ ਬੇਮੁਖ ਹੋ ਕੇ ਵਿਚਰੀਏ, ਤੇ ਜਦੋਂ ਆਏ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ, ਸਤਿਗੁਰਾਂ ਨੇ ਆਪਣਾ ਮਿਹਰ ਦਾ ਹੱਥ ਇਸ ਬੱਚੇ ਤੇ ਰੱਖਿਆ। ਸਦਾ ਚਿਰਨਜੀਵ ਰਹੋ, ਸੁਖ ਮਾਣੋ, ਗੁਰੂ ਘਰ ਦੀ ਖੁਸ਼ੀਆਂ ਮਾਣੋ। ਤੇ ਗੁਰੂ ਕਾ ਸਿੱਖ ਕਹਿੰਦਾ, ਮਹਾਰਾਜ ਪਹਿਲਿਆਂ ਨੂੰ ਵੀ ਇਹ ਅਸੀਸ ਦੇ ਦੇਣੀ ਸੀ। ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਪਰਮੇਸ਼ਰ ਦਾ ਹੁਕਮ ਐਵੇਂ ਸੀ, ਉਹਨਾਂ ਦਾ ਜਨਮ ਮਰਨ ਕੱਟਿਆ ਗਿਆ ਤੇ ਤੁਹਾਡੇ ਵੀ ਦੁੱਖ ਕੱਟੇ ਗਏ ਹਨ। ਪਹਿਲੇ ਬੱਚੇ ਨੇ 16 ਸਾਲ ਦੀ ਉਮਰ ਵਿੱਚ ਤੁਹਾਨੂੰ ਵਿਛੋੜਾ ਦੇਣਾ ਸੀ ਤੇ ਕਿਤਨਾ ਦੁੱਖ ਹੁੰਦਾ। ਦੂਸਰੇ ਬੱਚੇ ਨੇ 25-26 ਸਾਲ ਦੀ ਉਮਰ ਵਿੱਚ ਵਿਆਹ ਕਰਾ ਕੇ ਤੁਹਾਨੂੰ ਵਿਛੋੜਾ ਦੇ ਜਾਣਾ ਸੀ ਤੇ ਮਾਤਾ ਪਿਤਾ ਦੇ ਬੈਠਿਆਂ ਬੱਚਾ ਚਲਾ ਜਾਵੇ, ਕਲਜੇ ਨੂੰ ਛੇਕ ਪੈ ਜਾਂਦੇ ਹਨ। ਤੁਸੀਂ ਗੁਰੂ ਘਰ ਵਿੱਚ ਸਿਦਕ ਦੇ ਨਾਲ ਆਏ ਹੋ, ਪਿਆਰ ਦੇ ਨਾਲ ਆਏ ਹੋ, ਗੁਰੂ ਨੇ ਉਹਨਾਂ ਦਾ ਵੀ ਜਨਮ ਮਰਨ 84 ਕੱਟ ਦਿੱਤੀ ਹੈ ਤੇ ਜਿਹੜੇ ਤੁਸੀਂ ਦੁੱਖ ਭੋਗਣੇ ਸੀ ਉਹ ਵੀ ਦੁੱਖ ਕੱਟੇ ਗਏ ਹਨ। ਤੋ ਇਸ ਵਾਸਤੇ ਗੁਰੂ ਜੋ ਕਰਦਾ ਭਾਈ ਭਲਾ ਹੀ ਕਰਦਾ। ਇਸ ਲਈ ਹਜ਼ੂਰ ਪਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ।

ਜਿੱਥੇ ਦੁੱਖ ਵਿੱਚ ਹੈ ਗੁਣਵਾਨ ਵੀ ਦੁਖੀ ਹੈ, ਹਰ ਵਿਦਵਾਨ ਸੁਖੀ ਨਾ ਹੋ ਸਕਿਆ। ਬਿਮਾਰ ਤੇ ਦੁੱਖ ਵਿੱਚ ਹੈ ਹੀ ਪਰ ਤੰਦਰੁਸਤ ਵੀ ਦੁਖੀ ਹੈ। ਹਰ ਇੱਕ ਦੀ ਚਾਹਤ

ਬੁੱਢੜੀ ਮਾਂ ਦਾ ਸਹਾਰਾ ਛੋਟਾ ਜਿਹਾ ਪੁੱਤਰ ਮਾਲਕ ਦਾ ਪਾਣਾ ਵਰਤਿਆ ਦੁੱਖਾਂ ਨੇ ਇਸ ਮਾਤਾ ਨੂੰ ਘੇਰਾ ਆਣ ਪਾਇਆ ਪਾਣਾ ਇੰਜ ਵਰਤਿਆ ਕਿ ਮਾਤਾ ਦਾ ਪੁੱਤਰ ਗੁਜ਼ਰ ਗਿਆ ਇਹ ਮਾਂ ਤਾਹਾਂ ਮਾਰ ਮਾਰ ਕੇ ਰੋ ਰਹੀ ਹੈ ਇਸ ਦਾ ਦੁੱਖ ਦੇਖਿਆ।

ਪੁੱਤਰ ਮਰਿਆ ਹੈ ਤੇ ਵੇਖਿਆ ਨਹੀਂ ਜਾਂਦਾ। ਮਹਾਂਪੁਰਸ਼ਾਂ ਨੂੰ ਕਈ ਤਰ੍ਹਾਂ ਦੇ ਬਚਨ ਬੋਲ ਰਹੇ ਹੈ ਤੇ ਮਹਾਂਪੁਰਸ਼ਾਂ ਨੇ ਇਸ ਬੁੱਢੜੀ ਮਾਤਾ ਨੂੰ

ਨਾਨਕ ਸਰ ਵਾਲੇ ਪੂਰਨ ਮਹਾਂਪੁਰਸ਼ ਦੱਸਿਆ ਕਰਦੇ ਸਨ। ਆਪਣੇ ਕਾਰੋਬਾਰ ਤੋਂ ਜਾਣ ਤੋਂ ਪਹਿਲਾਂ ਮਾਲਕ ਤੋਂ ਆ ਗਿਆ ਲੈਣ ਕਿ ਐ ਮਾਲਕ ਇਹ ਕੰਮ ਤੂੰ ਕਰਵਾਏ। ਕੱਪੜਾ ਪਹਿਨਣ ਤੋਂ ਪਹਿਲਾਂ ਧੰਨਵਾਦ ਕਰ ਐ ਮਾਲਕ ਤੇਰਾ ਦਿੱਤਾ ਪਹਿਨ ਰਿਹਾ। ਪ੍ਰਸ਼ਾਦਾ ਛਕਣ ਤੋਂ ਪਹਿਲਾਂ ਉਸ ਪ੍ਰਭੂ ਦਾ ਧੰਨਵਾਦ ਕਰ ਤੇਰਾ ਦਿੱਤਾ ਖਾਣ ਲੱਗਾ। ਵੀ ਜਦੋਂ ਇੰਜ ਕਰੇਗਾ ਜਿਹੜਾ ਕੰਮ ਤੂੰ ਕਰੇਗਾ ਉਸ ਤੋਂ

ਸਾਚ ਕਹੂੰ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਏ। ਬਾਬਾ ਗੁਰਮੁਖ ਸਿੰਘ ਜੀ ਇੱਕ ਗੱਲ ਆਖਦੇ ਹੁੰਦੇ ਨੇ, ਤੁਸੀਂ ਕਿਸੇ ਦੇ ਘਰ ਚਲੇ ਜਾਓ, ਤੁਸੀਂ ਉਹਨਾਂ ਨੂੰ ਕਹੋ ਮੈਨੂੰ ਪਿਆਰ ਦਿਓ, ਕੋਈ ਨਹੀਂ ਦੇਗਾ। ਪਰ ਜੇ ਤੁਸੀਂ ਖੜ ਕੇ ਕਹਿ ਦਿਓ ਆਓ ਲੋਕੋ ਮੈਂ ਤੁਹਾਨੂੰ ਪਿਆਰ ਦਿਆਂ, ਹਜ਼ਾਰਾਂ ਲੋਕ ਤੁਹਾਡੇ ਕੋਲ ਆਉਣਗੇ। ਇਹ ਪਹਿਲ ਤੂੰ ਕਰਨੀ ਹੈ। ਪਿਆਰ ਅਸਾਂ ਦੇਣਾ ਹੈ, ਲੈਣਾ ਨਹੀਂ। ਦੇਵੇ ਤਾਂ ਠੀਕ ਹੈ, ਪਰ ਅਸੀਂ ਕਹਿੰਦੇ ਹਾਂ ਇਹਨੇ ਫਤਿਹ ਨਹੀਂ ਬੁਲਾਈ, ਅਸੀਂ ਕਿਉਂ ਬੁਲਾਈਏ? ਨਾ ਭਾਈ, ਉਹ ਨਹੀਂ ਬੁਲਾਉਂਦਾ, ਤੂੰ ਬੁਲਾ ਲੈ, ਤੂੰ ਪਿਆਰ ਕਰ, ਤੇਰਾ ਫਰਜ਼ ਹੈ। ਹੰਕਾਰ ਤੇ ਨਫ਼ਰਤ ਦੀ ਆਂਧੀ ਵਿੱਚ ਐ ਮੇਰੇ ਪਾਤਸ਼ਾਹ, ਜਿਵੇਂ ਤੁਸੀਂ ਮਲਮ ਤੇ ਪੱਟੀ ਦੇ ਦਿੱਤੀ ਸੀ, ਤੇ ਮਾਨੋ ਗਾਉਂਦਾ ਗਾਉਂਦਾ ਇਹੀ ਕੁਝ ਕਹਿ ਰਿਹਾ ਸੀ। ਭਾਵੇਂ ਕੋਈ ਮੋਮਨ ਵੇਖ ਰਿਹਾ, ਭਾਵੇਂ ਕੋਈ ਪਹਾੜੀ ਰਾਜਾ ਹੈ, ਕੋਈ ਹਿੰਦੂ ਹੈ, ਕੋਈ ਸਿੱਖ ਹੈ, ਪਾਣੀ ਮੂੰਹ ਵਿੱਚ ਦੇਂਦਾ ਹੋਇਆ ਇੱਕੋ ਹੀ ਪੁਕਾਰ ਹੈ, ਕਿਹੜੀ?

सारी सा तेरा अंत न पारा भारी।

हर के गुण अगम आगा हम क्यों कर जपो आण्या हरी तुम बड अगम।

ਬਚਨ ਬਾਣੀ ਨੂੰ ਗਿਆ। ਸਤਿਗੁਰੂ ਤੁਹਾਡੇ ਮਿੱਠ ਚੋਂ ਨਿਕਲੇ ਹੋਏ ਬਚਨ ਬਾਣੀ ਦੇ ਰੂਪ ਦੇ

ਵਡਿਆਈ ਕੀਤੀ ਬਾਣੀ ਦੀ, ਜਿਹਨੂੰ ਕੋਈ ਨਾ ਜਾਣੇ ਕੋਈ ਨਾ ਮੰਨੇ ਬਾਣੀ ਨਾਲ ਜੁੜ ਜਾਵੇ ਕਹਿੰਦੇ ਇੱਥੇ ਵੀ ਉੱਥੇ ਵੀ ਪ੍ਰਗਟ ਹੋ ਜਾਂਦਾ।

ਸੰਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਵਿੱਚ ਇੱਕ ਵਾਰੀ ਸਾਰੇ ਆਖੋ ਸਤਨਾਮ। ਥਾਂ ਪਰ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਪਹਿਲਾ ਪ੍ਰਕਾਸ਼ ਦਿਵਸ ਮਨਾਇਆ ਜਾ ਰਿਹਾ। ਇਹ ਨਿਮਾਣੀ ਦੀ ਸਭਾ ਹਰ ਵੀਰਵਾਰ ਜੋ ਆਪਾਂ ਗੁਰੂ ਦੀ ਗੋਦ ਵਿੱਚ ਇਕੱਤਰ ਉਹਦੀ ਕਿਰਪਾ ਨਾਲ ਹੁੰਦੇ ਹਾਂ। ਪਿਛਲੀ ਵਾਰੀ ਜੋ ਪ੍ਰਕਰਨ ਸ਼ੁਰੂ ਹੋਇਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ 6 ਵਿਸ਼ੇਸ਼ ਵਡਿਆਈਆਂ, ਫਿਰ ਬੇਨਤੀ ਕਰਦੇ ਹਾਂ ਕੋਈ ਐਂਡ ਨਹੀਂ। ਸਮੁੰਦਰ ਦੇ ਕੰਢੇ ਤੇ ਕੇਵਲ ਸਮੁੰਦਰ ਦਾ ਆਨੰਦ ਹੈ ਮਾਣਨਾ, ਉਹਦੀ ਗਹਿਰਾਈ ਡੂੰਘਾਈ ਨਹੀਂ ਆਪਾਂ ਮਿਲ ਸਕਦੇ। ਗੁਰੂ ਗ੍ਰੰਥ ਸਾਹਿਬ ਜੀ ਦੀਆਂ 6 ਵਿਸ਼ੇਸ਼ ਵਡਿਆਈਆਂ ਦਾ ਜੋ ਪ੍ਰਕਰਨ ਚੱਲ ਰਿਹਾ ਹੈ ਇਹ ਕੋਈ ਐਂਡ ਨਹੀਂ, ਉਹਦੇ ਕਿਨਾਰੇ ਤੇ ਖਲੋ ਕੇ ਆਨੰਦ ਮਾਣਨਾ। ਦੋ ਆਪ ਜੀ ਨਾਲ ਸਾਂਝੀਆਂ ਹੋ ਚੁੱਕੀਆਂ ਅੱਜ।

ਪਾਤਸ਼ਾਹ ਵੱਲੋਂ ਜੀ ਆਇਆਂ ਨੂੰ ਛੇ ਵਿਸ਼ੇਸ਼ ਵਡਿਆਈਆਂ ਦਾ ਜੋ ਪ੍ਰਕਰਣ, ਜਿਨ੍ਹਾਂ ਚੋਂ ਦੋ ਵਡਿਆਈਆਂ ਆਪ ਜੀ ਨਾਲ ਸਾਂਝੀਆਂ ਹੋਈਆਂ ਨੇ, ਕੇਵਲ ਬੋਲ ਕੇ ਲੰਘਦੇ ਹਾਂ, ਕੋਈ ਸੰਗਤ ਨਵੀਂ ਆਈ ਹੁੰਦੀ ਹੈ, ਫਿਰ ਤੀਸਰੀ ਤੇ ਚੌਥੀ ਮਹਾਰਾਜ ਦੀ ਸੇਵਾ ਲੈਣ। ਇੱਕ ਵਾਰੀ ਪੜ੍ਹੋ ਜੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗਾਂ ਦੀ ਤਰਤੀਬ ਅਜਿਹੀ ਰੱਖੀ ਹੈ ਕਿ ਆਤਮਕ ਜਗਤ ਦਾ ਟੁੰਡਾਊ ਜੀਵ ਰਾਗਾਂ ਵਿੱਚੋਂ ਦੀ ਲੰਘਦਾ ਤੇ ਵਿਚਰਦਾ ਸਫਲਤਾ ਦੀ ਸੀੜੀ ਚੜ੍ਹ ਜਾਂਦਾ ਹੈ। ਸ੍ਰੀ ਰਾਗ ਨੂੰ ਪ੍ਰਥਮ ਸਥਾਨ ਦੇ ਕੇ ਦਰਸਾਇਆ ਕਿ ਅਗਿਆਨਤਾ ਦੇ ਹਨੇਰੇ ਵਿੱਚ ਜੀਵ ਦਾ ਸਫ਼ਰ ਸ਼ੁਰੂ ਹੋਇਆ ਤੇ ਘਾਲ ਕਮਾਈ ਕਰਦਿਆਂ ਕਰਦਿਆਂ ਬਖਸ਼ਿਸ਼ਾਂ ਪ੍ਰਾਪਤ ਕਰ ਜੀਵਨ ਵਿੱਚ ਸਫਲਤਾ ਦੀ ਪ੍ਰਭਾਤ ਚੜ੍ਹ ਗਈ। ਜੋ ਤਲਖੀ ਆਰੰਭ ਵਿੱਚ ਸੀ ਉਹ ਹੁਣ ਖਤਮ ਹੋ ਗਈ ਤੇ ਪਰਮੇਸ਼ਵਰ ਦੀ ਪ੍ਰਾਪਤੀ ਹੋ ਗਈ। ਹੁਣ ਕਾਮ ਕ੍ਰੋਧ ਆਦਿਕ ਨੇੜੇ ਨਹੀਂ ਟੁੱਕਣਗੇ। ਕਾਮ ਕ੍ਰੋਧ ਸਿਉ ਠਾਟ ਨ ਬਣਿਆ, ਕਿਉਂਕਿ ਗੁਰੂ ਉਪਦੇਸ਼ ਮੋਹਿ ਕਾਨੀ ਸੁਣਿਆ ਅਤੇ ਫਿਰ ਮੰਨਿਆ ਹੈ। ਇੱਥੇ ਅੱਪੜ ਕੇ ਜਿਨਸ ਭੇਦ ਵੀ ਮੁੱਕ ਗਏ, ਕਿਉਂਕਿ ਏਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ। ਪ੍ਰਭਾਤ ਵੇਲੇ ਦੇ ਰਾਗਾਂ ਵਿੱਚੋਂ ਪ੍ਰਭਾਤੀ ਇੱਕ ਅਤਿਅੰਤ ਮਨੋਹਰ ਅਤੇ ਨਵੇਕਲਾ ਰਾਗ ਹੈ। ਇਸ ਰਾਗ ਦੇ ਸਮੁੱਚੇ ਚਲਨ ਵਿੱਚ ਭੈਰਵ, ਰਾਮਕਲੀ, ਲਲਿਤ ਆਦਿ ਰਾਗਾਂ ਦੀ ਰੰਗਤ ਦ੍ਰਿਸ਼ਟੀ ਗੋਚਰ ਹੁੰਦੀ ਹੈ, ਪਰ ਇਹ ਆਪਣੇ ਸੁਤੰਤਰ ਨਿਯਮਾਂ ਦੇ ਆਧਾਰ ਤੇ ਉਨ੍ਹਾਂ ਨਾਲੋਂ ਸਹਿਜੇ ਹੀ ਨਿਖੜ ਜਾਂਦਾ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਸਾਰੇ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਮੱਧਮ ਅਤੇ ਨਿਸ਼ਾਦ ਵਰਜਿਤ ਹਨ ਅਤੇ ਅਵਰੋਹ ਵਿੱਚ ਮੱਧਮ ਵਰਜਿਤ ਹੈ। ਇਸ ਦਾ ਵਾਦੀ ਸਵਰ ਛੜਜ ਅਤੇ ਸੰਵਾਦੀ ਪੰਚਮ ਅਤੇ ਗਾਉਣ ਦਾ ਸਮਾਂ ਪ੍ਰਭਾਤ ਵੇਲੇ ਪ੍ਰਥਮ ਪਹਿਰ। ਪਹਿਲਾ ਸ਼ਬਦ ਸਰਵਣ ਕਰੋ ਡਾਕਟਰ ਜਗੀਰ ਸਿੰਘ ਜੀ ਪਾਸੋਂ। ਸ਼ਬਦ ਦੀ ਪਹਿਲੀ ਤੁਕ ਲੋਗਾ ਭਰਮ ਨਾ ਭੁੱਲੋ ਭਾਈ ਅਤੇ ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਤੇਜਪਾਲ ਸਿੰਘ ਜੀ, ਸੁਰਿੰਦਰਪਾਲ ਸਿੰਘ ਜੀ, ਸਿੰਘ ਬੰਧੂ। ਸ਼ਬਦ ਦੀ ਆਰੰਭਲੀ ਤੁਕ ਹੈ ਬੋਲੋ ਸੱਚ ਨਾਮ ਕਰਤਾਰ। ਪਹਿਲਾ ਸ਼ਬਦ ਡਾਕਟਰ ਜਗਰੀਤ ਸਿੰਘ ਜੀ ਪਾਸੋਂ, ਸਰਵਣ ਕਰੋ ਲੋਗਾ ਭਰਮ ਨਾ ਭੁੱਲੋ ਭਾਈ।

0: ਮੈਂ ਆਣ ਬਹੁਤ ਮਿਲ ਬੈਠਤ ਜਦੋਂ ਸੁੱਖਾਂ ਦੇ ਸਾਧਨ ਹੁੰਦੇ ਹਨ ਚਾਰ ਪੈਸੇ ਪੱਲੇ ਹੋਣ ਮਨੁੱਖ ਦੇ ਤਾਂ ਬਹੁਤ ਲੋਕ ਰਿਸ਼ਤੇਦਾਰ ਸੱਜਣ ਮਿੱਤਰ ਆ ਕੇ ਘੇਰਦੇ ਹਨ ਰਹਿਸ ਚੋਂ ਦਿਸ ਘੇਰੈ ਹਰ ਇੱਕ ਮਨੁੱਖ ਚਾਹੁੰਦਾ ਵੀ ਮੈਂ ਇਸ ਦੀ ਪ੍ਰਸੰਨਤਾ ਲਵਾਂ ਤੇ ਜਦੋਂ ਧਨ ਦੌਲਤ ਪਦਾਰਥ ਮੁੱਕ ਜਾਂਦੇ ਹਨ ਤਾਂ ਫਿਰ ਵਿਪਤ ਪਰੀ ਸਭ ਹੀ ਸੰਗ ਛੱਡਤ ਕੋਈ ਦੁੱਖ ਆ ਲੱਗੇ ਮੁਸੀਬਤ ਪੈ ਜਾਏ ਧਨ ਦੌਲਤ ਚਲੇ ਜਾਣ ਤੇ ਫਿਰ ਰਿਸ਼ਤੇਦਾਰ ਵੀ ਮੁੱਖ ਮੋੜ ਜਾਂਦੇ ਹਨ ਸੱਜਣ ਮਿੱਤਰ ਵੀ ਮੁੱਖ ਮੋੜ ਜਾਂਦੇ ਹਨ ਬਲਕਿ ਪਰੋਂ ਕੋਈ ਆ ਰਿਹਾ ਹੋਵੇ ਵੇਖ ਲਵੇ ਤੇ ਪਾਸਾ ਵੱਟ ਕੇ ਪਾਸੇ ਚਲਾ ਜਾਂਦਾ ਵੀ ਕਿਤੇ ਕੁਝ ਮੰਗ ਹੀ ਨਾ ਦੇਵੇ ਉਚਾਰਨ ਕਰੋ ਸ੍ਰੀ
1: ਵਾਹਿਗੁਰੂ
0: ਇਸੇ ਲਈ ਹਜ਼ੂਰ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਸੁੱਖ ਮੇਂ ਆਉਣ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਘੇਰੈ ਵਿਪਤ ਪਰੀ ਸਭ ਹੀ ਸੰਗ ਛਾਡਤ ਕੋ ਨਾ ਆਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾਂਸੋ ਬੜਾ ਹਿਤ ਹੁੰਦਾ ਮਨੁੱਖ ਚੰਗੇ ਤੋਂ ਚੰਗੀ ਵਸਤੂ ਘਰ ਵਾਲੀ ਵਾਸਤੇ ਲਿਆਉਂਦਾ ਚੰਗੇ ਤੋਂ ਚੰਗਾ ਬਸਤਰ ਕਿਤਨੇ ਵੀ ਕੂੜ ਕੁਸ਼ਤ ਗੁਨਾਹ ਕਰਨੇ ਪੈਣ ਘਰ ਵਾਲੀ ਨੂੰ ਖੁਸ਼ ਕਰਨ ਲਈ ਇਹ ਸਭ ਕੁਛ ਕਰਦਾ ਪਰ ਜਦੋਂ ਵਿਪਤਾ ਪੈ ਜਾਵੇ ਤਾਂ ਘਰ ਵਾਲੀ ਵੀ ਮੁੱਖ ਮੋੜ ਜਾਂਦੀ ਹੈ ਹਜ਼ੂਰ ਦੀ ਬਾਣੀ ਕਹਿ ਰਹੀ ਹੈ ਕਿ ਘਰ ਕੀ ਨਾਰ ਬਹੁਤ ਹਿਤ ਜਾਂਸੋ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਝੂਠਾ ਵਿਵਹਾਰ ਝੂਠੀਆਂ ਪ੍ਰੀਤਾਂ ਸੰਸਾਰ ਦੀਆਂ ਹਜ਼ੂਰ ਕਹਿੰਦੇ ਨੇ ਇਹ ਇੱਥੋਂ ਤੱਕ ਵੀ ਨਹੀਂ ਨਿਬਦੀਆਂ ਦਰਗਾਹ ਵਿੱਚ ਕਿੱਥੇ ਕੋਈ ਜਾਏਗਾ ਬਈ ਕਿੱਥੇ ਕੋਈ ਤੇਰੀ ਸਹਾਇਤਾ ਕਰੇਗਾ ਜਾਂ ਕੋ ਮੁਸ਼ਕਿਲ ਅਤ ਬਣੇ ਢੋਈ ਕੋਈ ਨਾ ਦੇ ਲਾਗੋ ਹੋਏ ਦੁਸ਼ਮਣਾ ਸਾਕ ਵੀ ਭੱਜ ਜਾਂਦੇ ਹਨ ਜਦੋਂ ਮੁਸ਼ਕਿਲ ਬਣ ਜਾਂਦੀ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ।

0: ਜਪਣ ਵਾਲਿਆਂ ਨੂੰ ਜਲ ਡਬੋ ਨਹੀਂ ਸਕਦਾ, ਅੱਗ ਛਾੜ ਨਹੀਂ ਸਕਦੀ। ਜਿਸ ਤਰ੍ਹਾਂ ਪ੍ਰਹਿਲਾਦ ਜੀ ਨੂੰ ਅਗਨ ਵਿੱਚ ਬਿਠਾ ਦਿੱਤਾ ਸੀ ਪਰ ਨਾਮ ਜਪਣ ਵਾਲਿਆਂ ਨੂੰ ਸਾੜ ਨਾ ਸਕੀ। ਭਗਤ ਕਬੀਰ ਜੀ ਨੂੰ ਜੰਜੀਰ ਨਾਲ ਜਕੜ ਕੇ ਤੇ ਵਹਿੰਦੀ ਗੰਗਾ ਵਿੱਚ ਸੁੱਟ ਦਿੱਤਾ ਸੀ ਤੇ ਆਪ ਇਸ ਤਰ੍ਹਾਂ ਬੈਠੇ ਸਨ ਜਿਵੇਂ ਮਿਰਗਸ਼ਾਲਾ ਤੇ ਬੈਠੀ ਹੈ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਇਸੇ ਤਰ੍ਹਾਂ ਜੋ ਬਾਣੀ ਨਾਲ ਪਿਆਰ ਕਰਦੇ ਹਨ, ਬਾਣੀ ਉਹਨਾਂ ਦੀ ਲੋਕ ਪਰਲੋਕ ਵਿੱਚ ਰੱਖਿਆ ਕਰਦੀ ਹੈ। ਜਿਵੇਂ ਸਤਿਗੁਰਾਂ ਦਾ ਹੁਕਮ ਹੈ ਬਈ ਸ਼ਾਮਾਂ ਦੇ ਟਾਈਮ ਸੋਧਰ ਰਹਿ ਰਸ ਦਾ ਪਾਠ ਕਰਨਾ ਤੇ ਸੌਣ ਲੱਗਿਆਂ ਕੀਰਤਨ ਸੋਹਿਲੇ ਦਾ ਪਾਠ ਕਰਨਾ। ਪੁਰਾਤਨ ਸਮੇਂ ਗੁਰੂ ਕੇ ਸਿੱਖ ਤਾਤੀ ਵਾਹ ਨਾ ਲੱਗੀ ਇਹ ਵੀ ਨਾਲ ਪੜਦੇ ਸਨ, ਫਿਰ ਕੀਰਤਨ ਸੋਹਿਲਾ ਪੜਨਾ। ਗੁਰੂ ਕਾ ਸਿੱਖ ਇੱਕ ਵਪਾਰੀ ਜਿਸਨੇ ਕਾਫੀ ਧਨ ਆਪਣੇ ਲੱਕ ਨਾਲ ਵਧਿਆ ਹੋਇਆ ਤੇ ਦੂਸਰੇ ਦੇਸ਼ ਜਾ ਰਿਹਾ ਵਪਾਰ ਕਰਨ ਦੇ, ਇਸ ਦੇ ਮਗਰ ਚੋਰ ਲੱਗ ਗਏ। ਇਹ ਸਮੇਂ ਸਿਰ ਅੰਮ੍ਰਿਤ ਵੇਲੇ ਉੱਠਦਾ, ਇਸ਼ਨਾਨ ਕਰਦਾ, ਨਿਤਨੇਮ ਕਰਦਾ, ਦਿਨੇ ਸਫ਼ਰ ਕਰਦਾ, ਸ਼ਾਮਾਂ ਨੂੰ ਸੋਦਰ ਦਾ ਪਾਠ ਕਰਨਾ ਜਿੱਥੇ ਵੀ ਠਾਰ ਆਵੇ ਤੇ ਸੌਣ ਲੱਗਿਆ ਕੀਰਤਨ ਸੋਹਿਲੇ ਦਾ ਪਾਠ ਅਤੇ ਤਾਤੀ ਵਾਹ ਨਾ ਲੱਗਈ। ਬਿਲਾਵਲ ਮਹਿਲਾ ਪੰਜਵਾਂ, ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ ਤੇ ਸ਼ਬਦ ਪੜ ਕੇ ਸੌ ਜਾਣਾ। ਕਈ ਦਿਨ ਇਹ ਸਫ਼ਰ ਵਿੱਚ ਇਸ ਨੂੰ ਲੱਗ ਗਏ ਤੇ ਚੋਰ ਵੀ ਇਸ ਦੇ ਮਗਰ ਲੱਗੇ ਰਹੇ, ਚੋਰੀ ਕਰ ਨਹੀਂ ਪਾਏ। ਬੜੀ ਹੈਰਾਨੀ ਹੋਈ ਚੋਰਾਂ ਨੂੰ ਭਾਈ ਇਹ ਕੈਸਾ ਮਨੁੱਖ ਹੈ ਜਿਹਦੇ ਤੱਕ ਅਸੀਂ ਹੱਥ ਨਹੀਂ ਪਾ ਸਕਦੇ ਤੇ ਆ ਕੇ ਇਹਨਾਂ ਚੋਰਾਂ ਨੇ ਬੇਨਤੀ ਕੀਤੀ ਮਹਾਰਾਜ ਗੁਰੂ ਕੇ ਸਿੱਖ ਕਿਉਂਕਿ ਪਹਿਰਾਵਾ ਤੇਰਾ ਗੁਰੂ ਕੇ ਸਿੱਖਾਂ ਵਾਲਾ ਹੈ, ਅਸੀਂ ਤੇਰੇ ਮਗਰ ਕਈਆਂ ਦਿਨਾਂ ਤੋਂ ਲੱਗੇ ਹੋਏ ਹਾਂ ਧਨ ਚੁਰਾਉਣ ਲਈ, ਪਰ ਰਾਤ ਨੂੰ ਜਦੋਂ ਤੂੰ ਸੌ ਜਾਂਦਾ ਤਾਂ ਇੱਕ ਕਿਲਾ ਉਸਰ ਜਾਂਦਾ, ਕੋਟ ਉਸਰ ਜਾਂਦਾ ਤੇਰੇ ਚਫੇਰ, ਜਿਸ ਕਰਕੇ ਅਸੀਂ ਤੇਰੇ ਤੱਕ ਅਪੜ ਨਹੀਂ ਪੈਂਦੇ। ਕਿਹੜਾ ਤੇਰੇ ਪਾਸ ਜਾਦੂ ਹੈ, ਕਿਹੜੀ ਸ਼ਕਤੀ ਹੈ ਜੋ ਤੇਰੀ ਰੱਖਿਆ ਕਰਦੀ ਹੈ? ਤਾਂ ਇਸ ਗੁਰੂ ਕੇ ਸਿੱਖ ਨੇ ਕਿਹਾ ਮੇਰੇ ਪਾਸ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਬਦ ਹੈ, ਬਾਣੀ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਕੀਰਤਨ ਸੋਹਿਲਾ। ਤੇ ਜੇ ਕੋਈ ਪਿਆਰ ਦੇ ਨਾਲ ਪੜ ਕੇ ਸੌ ਜਾਏ ਤੇ ਫਿਰ ਕਿਸੇ ਦੀ ਜ਼ਰੂਰਤ ਨਹੀਂ ਹੈ। ਤਾਤੀ ਵਾਹ ਨਾ ਲੱਗੇ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮ ਕਾਰ। ਦ੍ਰਿਸ਼ਟਾਂਤ ਦਿੱਤਾ ਕਿ ਇਹ ਉਹ ਲਕੀਰ ਹੈ ਜੋ ਪੈ ਜਾਂਦੀ ਹੈ, ਇਸ ਦੇ ਅੰਦਰ ਕੋਈ ਆ ਨਹੀਂ ਸਕਦਾ। ਜਿਵੇਂ ਭਗਵਾਨ ਰਾਮ ਚੰਦਰ ਜੀ ਨੇ ਲਕੀਰ ਪਾਈ ਸੀ, ਸੀਤਾ ਨੂੰ ਕਿਹਾ ਸੀ ਇਸ ਲਕੀਰ ਤੋਂ ਬਾਹਰ ਨਹੀਂ ਜਾਣਾ, ਪਰ ਜਦੋਂ ਕੋਈ ਲਕੀਰ ਤੋਂ ਬਾਹਰ ਜਾਂਦਾ ਹੈ ਤਾਂ ਫਿਰ ਦੁੱਖ ਵਾਪਰਦੇ ਹਨ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਗੁਰੂ ਕਾ ਸਿੱਖ ਬਾਣੀ ਦੇ ਅੰਦਰ ਰਹਿੰਦਾ, ਬਾਣੀ ਦੀ ਖੁਰਾਕ ਹੈ, ਬਾਣੀ ਨੂੰ ਪੁੰਚਦਾ, ਬਾਣੀ ਨੂੰ ਖਾਂਦਾ, ਬਾਣੀ ਦਾ ਹਰ ਵੇਲੇ ਸੇਵਨ ਕਰਦਾ, ਹੱਥਾਂ ਪੈਰਾਂ ਨਾਲ ਕੰਮ ਕਰਦਾ ਤੇ ਮਨ ਗੁਰੂ ਕੀ ਬਾਣੀ ਵਿੱਚ ਜੁੜਿਆ, ਰਸਨਾ ਤੋਂ ਜਪ ਰਿਹਾ ਸ੍ਰੀ ਵਾਹਿਗੁਰੂ, ਤੇ ਫਿਰ ਬਾਈ ਕਿਉਂ ਨਾ ਬਾਣੀ ਉਸ ਦੀ ਰੱਖਿਆ ਕਰੇ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਜਾਂ ਕੋ ਚਿੰਤਾ ਬਹੁਤ ਬਹੁਤ ਦੇਹ ਵਿਆਪੈ ਰੋਗ, ਕਿਉਂਕਿ ਸਾਰਾ ਜਗਤ ਹੀ ਚਿੰਤਾ ਦੁੱਖਾਂ ਦੀ ਲਪੇਟ ਵਿੱਚ ਆਇਆ ਪਿਆ। ਪਰ ਕੋਈ ਬਾਣੀ ਨਾਲ ਪਿਆਰ ਕਰੇ, ਬਾਣੀ ਸਿਦਕ ਦੇ ਨਾਲ ਪੜੇ ਤਾਂ ਇਹ ਚਿੰਤਾਵਾਂ ਮਿਟ ਜਾਂਦੀਆਂ ਹਨ, ਦੁੱਖਾਂ ਦੇ ਕੜ ਟੁੱਟ ਜਾਂਦੇ ਹਨ ਅਸੀਂ ਪਿਆਰ ਨਾਲ ਦਿਲੋਂ ਬਾਣੀ ਪੜੀਏ ਤੇ ਫਿਰ ਗੁਰੂ ਕਦੇ ਸਾਡੀ ਬਾਂਹ ਨਹੀਂ ਛੱਡ ਸਕਦਾ। ਤੇ ਜਿੱਥੇ ਗੁਰੂ ਹੋਵੇ ਉੱਥੇ ਬਾਈ ਦੁੱਖਾਂ ਦਾ ਕੀ ਕੰਮ ਹੈ, ਉੱਥੇ ਦੁੱਖ ਨੇੜੇ ਨਹੀਂ ਆ ਸਕਦੇ। ਜਿਸ ਤਰ੍ਹਾਂ ਸ਼ੇਰ ਦੀ ਸ਼ਰਨ ਵਿੱਚ ਕੋਈ ਵੀ ਜਾਨਵਰ ਨਹੀਂ ਆ ਸਕਦਾ, ਇਸੇ ਤਰ੍ਹਾਂ ਗੁਰੂ ਦੀ ਸ਼ਰਨ ਵਿੱਚ ਵੀ ਕੋਈ ਦੁੱਖ ਵਾਪਰ ਨਹੀਂ ਸਕਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਹਜ਼ੂਰ ਕਹਿੰਦੇ ਨੇ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ, ਕੌਣ ਕਰੇ ਚੌਕੁੰਟ ਕਾ ਘੜੀ ਨਾ ਬੈਸਣ ਸੋਏ, ਚਿਤ ਆਵੈ ਉਸ ਪਾਰ ਬ੍ਰਹਮ ਤਨ ਮਨ।

0: ਇੱਕ ਪ੍ਰੇਮਾ ਕੋੜੀ ਹੋਏ। ਇਹਦੇ ਮਾਤਾ ਪਿਤਾ ਬੜੇ ਸੌਖੇ ਸਨ, ਘਰ ਵਿੱਚ ਕੋਈ ਔਲਾਦ ਨਹੀਂ ਸੀ, ਅਰਦਾਸਾਂ ਕਰਦੇ ਸੀ ਹੇ ਵਾਹਿਗੁਰੂ ਕੋਈ ਬੂਟਾ ਲੱਗ ਜਾਵੇ, ਧਨ ਦੌਲਤ ਬੇਸ਼ੱਕ ਚਲਾ ਜਾਏ ਪਰ ਕੋਈ ਬੂਟਾ ਲੱਗ ਜਾਵੇ। ਪਰਮੇਸ਼ਰ ਦੀ ਨੇਤ ਦੇ ਨਾਲ ਇਸ ਦਾ ਜਨਮ ਹੋਇਆ ਤਾਂ ਮਾਤਾ ਦਾ ਪਿਆਰ ਨਹੀਂ ਨਸੀਬ ਹੋਇਆ। ਮਾਤਾ ਉੱਠ ਗਈ ਥੋੜਾ ਸਮਾਂ ਪਾ ਕੇ, ਪਿਤਾ ਦਾ ਸਾਇਆ ਵੀ ਉੱਠ ਗਿਆ। ਇਹਨੂੰ ਰਿਸ਼ਤੇਦਾਰਾਂ ਨੇ ਪਾਲਿਆ ਜਿਹੜੇ ਚੰਗੇ ਮਨੁੱਖ ਸਨ, ਉਹ ਤਾਂ ਵਾਂਢੇ ਤੁਰ ਗਏ ਤੇ ਮਾੜੀ ਸੰਗਤ ਨੇ ਆ ਕੇ, ਮਾੜੇ ਲੋਕਾਂ ਨੇ ਆ ਕੇ ਧਨ ਦੌਲਤ ਵੀ ਇਸ ਦੇ ਪਾਸੋਂ ਜਿਤਨਾ ਸੀ ਲੁੱਟ ਲਈ। ਤੇ ਇਹਨੂੰ ਘਰੋਂ ਬੇਘਰ ਕਰ ਦਿੱਤਾ। ਨਾ ਮਾਤਾ ਦਾ ਪਿਆਰ ਨਸੀਬ ਹੋਇਆ, ਨਾ ਪਿਤਾ ਦਾ ਸਾਇਆ ਰਿਹਾ, ਨਾ ਧਨ ਦੌਲਤ ਰਹੀ। ਸਰੀਰ ਵੀ ਹੁਣ ਕਣ ਕਣ ਕਰਕੇ ਘਟਣ ਲੱਗਾ, ਕਿਉਂਕਿ ਜਦੋਂ ਧਨ ਦੌਲਤ ਮੁੱਕ ਜਾਏ ਕੋਈ ਰਿਸ਼ਤੇਦਾਰ ਨਹੀਂ ਬਣਦਾ, ਕੋਈ ਸਾਕ ਸੰਬੰਧੀ ਨਹੀਂ ਬਣਦਾ, ਕੋਈ ਖਬਰ ਨਹੀਂ ਲੈਂਦਾ, ਕੋਈ ਮਿਲਣ ਤੱਕ ਨਹੀਂ ਆਉਂਦਾ ਬਈ ਕੋਈ ਮੰਗ ਹੀ ਨਾ ਪਾ ਦੇਵੇ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਹੁਣ ਇਸ ਇਹ ਹਾਲਤ ਹੋ ਗਈ।

ਤੇ ਕਿਸੇ ਨੇ ਤਰਸ ਕਰਕੇ ਇਹਦੇ ਗਲ ਵਿਚ ਇਕ ਮਿੱਟੀ ਦਾ ਕਸੋਰਾ ਜਿਹਾ ਪਾ ਦਿੱਤਾ। ਕੋਈ ਬੰਦਾ ਇਹਦੇ ਤੇ ਤਰਸ ਕਰਦਾ ਤਾਂ ਉਸ ਕਸੋਰੇ ਵਿਚ ਕੁਝ ਖਾਣ ਪੀਣ ਦੀਆਂ ਵਸਤੂਆਂ ਪਾ ਦਿੰਦਾ, ਕੋਈ ਰੋਟੀ ਪਾ ਜਾਂਦਾ, ਕੋਈ ਕੁਝ ਪਾ ਜਾਂਦਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਸੰਗਤਾਂ ਜਾ ਰਹੀਆਂ ਸਨ। ਇਸ ਨੇ ਵੀ ਬੇਨਤੀ ਕੀਤੀ, ਉਹਨਾਂ ਕਿਹਾ ਬਾਈ ਤੂੰ ਨਾਲ ਨਾਲ ਆ ਜਾ, ਜੇ ਆ ਸਕਣਾ ਤਾਂ ਕਿਸੇ ਤਰ੍ਹਾਂ ਵੀ ਇਹ ਜਫਰ ਜਾਲ ਕੱਟਦਾ ਛਪਰ ਕੱਟਦਾ ਗੋਇੰਦਵਾਲ ਸਾਹਿਬ ਪਹੁੰਚ ਗਿਆ, ਪਰ ਆਪਣੇ ਆਪ ਨੂੰ ਯੋਗ ਨਾ ਸਮਝ ਕੇ ਦਰਬਾਰ ਵਿਚ ਨਹੀਂ ਗਿਆ, ਬਾਹਰ ਹੀ ਬਹਿ ਗਿਆ। ਤੇ ਜਦੋਂ ਗੁਰੂ ਕੀ ਬਾਣੀ ਕੰਨਾਂ ਤੇ ਪੈਣੀ ਬੜਾ ਪ੍ਰਸੰਨ ਹੋਣਾ। ਮੇਰਾ ਗਿਆ ਖਸੋਟਾ ਲੱਦਾ, ਮੇਰਾ ਗਿਆ ਖਸੋਟਾ ਲੱਦਾ, ਹਰ ਵੇਲੇ ਪੜਦੇ ਰਹਿਣਾ। ਗੁਰੂ ਕੇ ਸਿੱਖਾਂ ਨੇ ਸ਼ਬਦ ਵੀ ਸਿਖਾਏ, ਕੋਈ ਸ਼ਬਦ ਦੀ ਤੁਕ ਦੇ ਜਾਵੇ ਤਾਂ ਸਾਰਾ ਦਿਨ ਉਹਦਾ ਜਾਪ ਹੀ ਕਰਦਾ ਰਹਿਣਾ। ਜਪਜੀ ਸਾਹਿਬ ਦਾ ਪਾਠ ਵੀ ਇਸ ਨੂੰ ਜ਼ਬਾਨੀ ਯਾਦ ਹੋ ਗਿਆ। ਪਿਆਰ ਵਾਲੇ ਸਿੱਖਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਵੀ ਬੇਨਤੀ ਕੀਤੀ, ਮਹਾਰਾਜ ਇੱਕ ਕੋੜੀ ਬਾਹਰ ਬੈਠਾ, ਸਰੀਰ ਤਾਂ ਕੋੜ ਨਾਲ ਭਰਿਆ ਹੋਇਆ ਪਰ ਬੜਾ ਖੁਸ਼ ਲੱਗਦਾ ਜਦੋਂ ਆਪ ਦੇ ਪ੍ਰਵਚਨ ਸੁਣਦਾ, ਬਾਣੀ ਕੰਨਾਂ ਨਾਲ ਸੁਣਦਾ ਤਾਂ ਬੜੀਆਂ ਕੱਛਾਂ ਮਾਰਦਾ, ਨੱਚਦਾ, ਖੁਸ਼ ਹੁੰਦਾ। ਉਹਦੇ ਤੇ ਵੀ ਰਹਿਮਤੇ ਨਦਰ ਕਰੋ। ਅੱਜ ਉਹ ਸਮਾਂ ਆ ਗਿਆ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੱਕ ਪ੍ਰੇਮੀ ਨੂੰ ਚਿੱਟਾ ਚਦਰਾ ਦੇ ਕੇ ਆਖਿਆ ਬਾਈ ਜਿੱਥੇ ਸਾਡੇ ਇਸ਼ਨਾਨ ਦਾ ਜਲ ਜਿਸ ਗੜੇ ਵਿਚ ਪੈਂਦਾ ਨਾ, ਟੋਏ ਵਿਚ ਪੈਂਦਾ, ਉਸ ਜਲ ਦੇ ਨਾਲ ਇਸ਼ਨਾਨ ਕਰਾ ਕੇ ਤੇ ਇਹ ਚਿੱਟਾ ਚਦਰਾ ਪਾ ਕੇ ਦਰਬਾਰ ਵਿਚ ਲੈ ਆਓ। ਜਾਂ ਪ੍ਰੇਮੀ ਨੂੰ ਲਿਆਂਦਾ ਗਿਆ ਤਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਤੇ ਰਹਿਮ ਤੇ ਨਦਰ ਕਰਕੇ ਇਹਦਾ ਕੋੜ ਵੀ ਹਟਾਇਆ ਤੇ ਆਵਾਜ਼ ਦਿੱਤੀ, ਭਾਈ ਕੋਈ ਅਗਰ ਇਸ ਨੂੰ ਕੰਨਿਆ ਦੇਵੇ ਤਾਂ ਸਾਡੀ ਪੂਰਨ ਪ੍ਰਸੰਨਤਾ ਹੋਵੇਗੀ, ਕਿਉਂਕਿ ਇਸ ਨੇ ਹੁਣ ਨਾਮ ਦਾ ਪ੍ਰਚਾਰ ਕਰਨਾ ਤੇ ਅਸੀਂ ਇਸ ਨੂੰ ਸੰਪੂਰਨ ਕਰਕੇ ਪ੍ਰਚਾਰ ਲਈ ਤੋਰਨਾ ਚਾਹੁੰਦੇ ਹਾਂ। ਪ੍ਰੇਮੀ ਸਿੱਖ ਨੇ ਲੜਕੀ ਵੀ ਦੇ ਦਿੱਤੀ ਤੇ ਜਦੋਂ ਆਨੰਦ ਵਿਵਾਹ ਇਹਨਾਂ ਦਾ ਹੋਇਆ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਬੜੇ ਹੀ ਪ੍ਰਸੰਨ ਹੋ ਕੇ ਕਹਿਣ ਲੱਗੇ, ਭਾਈ ਕਿੱਡੇ ਸੋਹਣੇ ਲੱਗ ਰਹੇ ਹੋ, ਭਾਈ ਅੱਜ ਤੋਂ ਬਾਅਦ ਇਸ ਕੰਨਿਆ ਦਾ ਨਾਮ ਮੱਥੋ ਤੇ ਭਾਈ ਪ੍ਰੇਮੇ ਦਾ ਨਾਮ ਮੁਰਾਰੀ ਹੋਵੇਗਾ, ਮੱਥੋ ਮੁਰਾਰੀ। ਇਹਨਾਂ ਨੂੰ ਮੰਜੀ ਬਖਸ਼ ਕੇ ਨਿਵਾਜਿਆ, ਅੱਜ ਵੀ ਉਹਨਾਂ ਦੀ ਅੰਸ਼ ਵਿੱਚੋਂ ਥਾਂ ਪਰ ਥਾਂ ਗੁਰੂ ਨਾਨਕ ਦੇ ਦਰ ਦਾ ਪ੍ਰਚਾਰ ਕਰਕੇ ਪਤਾ ਨਹੀਂ ਕਰੋੜਾਂ ਹੀ ਰੂਹਾਂ ਗੁਰੂ ਨਾਨਕ ਦੇ ਚਰਨਾਂ ਵਿਚ ਜੁੜ ਚੁੱਕੀਆਂ ਹਨ। ਅੱਜ ਵੀ ਉਹਨਾਂ ਦੀ ਥਾਂ ਤੇ ਸੰਤ ਬਾਬਾ ਗੁਰਮੁਖ ਸਿੰਘ ਜੀ, ਜਿਨ੍ਹਾਂ ਦਾ ਬੜਾ ਸੁੰਦਰ ਦੇਰਾ ਰੋਹਤਕ ਵਿਚ ਹੈ, ਅਨੇਕਾਂ ਸੰਗਤਾਂ ਆ ਕੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਸਫਲ ਕਰਦੀਆਂ ਹਨ। ਇਹ ਹੈ ਬਈ ਨਾਮ ਦੀ ਸ਼ਕਤੀ। ਚਿੱਤ ਆਵੇ, ਜਿਨ੍ਹਾਂ ਨੂੰ ਚਿੱਤ ਆ ਗਿਆ, ਜਿਨ੍ਹਾਂ ਨੇ ਚਿੱਤ ਲਾ ਕੇ ਨਾਮ ਜਪਿਆ, ਫਿਰ ਉਹਨਾਂ ਨੂੰ ਕੋਈ ਦੁੱਖ ਨਹੀਂ ਵਾਪ